ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਣਦਾ ਏ। ਹਰ ਬੰਦਾ ਬੀਤ ਚੁੱਕੇ ਸਮੇਂ ਤੇ ਪਛਤਾਪ ਕਰ ਪਿਆ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਏ, ਪਤਾ ਨਹੀਂ ਕੱਲ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆਂ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ 'ਚੋਂ ਨਿਕਲਦੀ। ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ, ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ, ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਹੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ, ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ, ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ, ਆਪਣੇ ਸਿਰ ਵਿੱਚ ਪਾ ਲਵੇਂ, ਉਹ ਸਿਰ ਅਤੇ ਜਦੋਂ ਪੈ ਗਈ ਤਾਂ ਸਿਰ ਸਾਡਾ ਹੋਏਗਾ, ਉਹ ਤੂੰ ਸਿਰ ਸਾਨੂੰ ਵੇਚਦੇ, ਜੋ ਕੁਝ ਅਸੀਂ ਕਹਿੰਦੇ ਹਾਂ ਨਾ, ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਵੀ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ। ਉਸ ਦੀ ਜਗ੍ਹਾ 'ਤੇ ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ, ਥੋੜ੍ਹਾ ਇਹਨੂੰ ਖੋਲ੍ਹੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ। ਗੁਰੂ ਸਾਹਿਬ ਕਹਿੰਦੇ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਨਾ, ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ, ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ? ਨਹੀਂ ਮਹਾਰਾਜ, ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ। ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ। ਗੁਰੂਖਾਨੀਅਤ ਦੀ ਬੋਲੀ ਹੈ ਪਿਆਰੇ, ਉਹਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ, ਦੱਸਦੇ ਨੇ। ਅਗਲੀ ਪੰਕਤੀ ਹੈ, ਸਿਰ ਕਿਵੇਂ ਉਤਾਰੀਦਾ? ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ, ਸਿਰ ਵੇਚਣਾ ਕਿਵੇਂ ਅਤੇ ਮੁੱਲ ਕੀ ਲੈਣਾ ਇਹਦੇ ਬਦਲੇ? ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ। ਹਜ਼ੂਰ ਕਹਿੰਦੇ, ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ, ਦੂਸਰੀ ਸ਼ਬਦ ਰੱਖੈ ਉਰਧਾਰ। ਦੋ ਚੀਜ਼ਾਂ ਜੀ ਕਹਿੰਦੇ, ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ, ਉਹਨੇ ਅੰਦਰ ਨਹੀਂ ਰਹਿਣਾ। ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ, ਮੌਤ ਹੋ ਗਈ, ਪਹਿਲਾਂ ਜ਼ੋਰ ਲਾਇਆ, ਰੋਏ ਕਲਪੇ, ਮੁੜ ਕੇ ਭਾਣਾ ਕਹਿ ਦਿੱਤਾ। ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ, ਜਦੋਂ ਸਤਿਗੁਰੂ ਨੂੰ ਪਿਆਰ ਕਰੀਏ, ਸਿੱਖੀ ਦੇ ਰਾਹ 'ਤੇ ਤੁਰੀਏ। ਗੁਰੂ ਨੇ ਕਿਹਾ, ਤੂੰ ਨਿਤਨੇਮ ਕਰਨਾ ਏ, ਅੰਮ੍ਰਿਤ ਆਦਿ ਖੋਣਾ, ਨਾਮ ਜਪਣਾ ਏ। ਮਨ ਨੇ ਕਹਿਣਾ ਏ ਵੀ ਮਨ 'ਤੇ ਲੱਗਦਾ ਕੋਈ ਨਹੀਂ, ਇਹ ਕਰਾਂ ਕਿ ਨਾ ਕਰਾਂ? ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ, ਤੈਨੂੰ ਤੇ ਕਰਨ ਨੂੰ ਕਿਹਾ ਏ। ਭਾਣੇ ਵਿੱਚ ਆ, ਤੂੰ ਪਹਿਲਾਂ ਨੇਮ ਨਿਭਾ, ਅਗਲੀ ਗੱਲ ਨਾ ਕਰ, ਮਨ ਲੱਗਦਾ ਕਿ ਨਹੀਂ ਲੱਗਦਾ। ਮਨ ਲੱਗੇ ਨਾ ਲੱਗੇ, ਉਹਦਾ ਹੁਕਮ ਏ ਨਿਤਨੇਮ ਕਰਨ ਦਾ, ਤੇ ਕਰਨਾ ਹੀ ਏ। ਸੰਗਤ 'ਚ ਆਉਣ ਦਾ ਹੁਕਮ, ਅੰਮ੍ਰਿਤ ਵੇਲੇ ਉੱਠਣ ਦਾ, ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ, ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ। ਦੂਸਰੀ ਗੱਲ, ਗੁਰੂ ਕੀ ਸੰਗਤ, ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਅਤੇ ਸੁੱਖ ਵੀ ਆਉਣੇ, ਚੰਗੇ ਦਿਨ ਵੀ ਆਉਂਦੇ ਅਤੇ ਮਾੜੇ ਵੀ। ਜੇ ਚੰਗੇ ਦਿਨ ਆਏ ਅਤੇ ਮਾੜੇ, ਲਗਾਤਾਰ ਆਪਣਾ ਨੇਮ ਨਿਭਾਉਣਾ ਅਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰੀ ਜਾਣਾ, ਰੁਕਣਾ ਨਹੀਂ, ਸਵਾਲ ਨਹੀਂ ਕਰਨਾ ਮੇਰੇ 'ਤੇ ਦੁੱਖ ਕਿਉਂ ਆ ਗਏ, ਮੇਰੀਆਂ ਚਾਰ ਮੰਗਾਂ ਪੂਰੀਆਂ ਹੋਈਆਂ, ਪੰਜਵੀਂ ਕਿਉਂ ਨਹੀਂ ਖੋ ਰਹੀ? ਜਿੱਦ ਕਰਾਂਗੇ ਤੇ ਅਸੀਂ ਉਹਦੇ ਸਿਰ ਨਹੀਂ ਦਿੱਤਾ, ਅਜੇ ਸਿਰ ਵਿੱਚ ਦੁਨਿਆਵੀ ਖਿਆਲ, ਆਪਣੀ ਸਿਆਣਪ ਸਾਂਭੀਏ।
ਸਾਡਾ ਅੰਦਰ ਕਹਿੰਦਾ ਗੁਰੂ ਨੂੰ ਨਹੀਂ ਪਤਾ ਮੇਰੇ ਤੇ ਦੁੱਖ ਆਇਆ ਏ, ਗੁਰੂ ਨੇ ਕਿਉਂ ਦਿੱਤਾ ਏ। ਜਿੱਥੇ ਕਿਉਂ ਆ ਗਿਆ ਉਹ ਕਦੇ ਸਿਰ ਨਹੀਂ ਦੇ ਸਕਦਾ, ਕਿਉਂ ਸ਼ਬਦ ਨਹੀਂ ਖੁੰਦਾ। ਸਿਰ ਦੇਣ ਦੀ ਕਹਾਣੀ ਦੇ ਸੰਗਤ ਜੀ ਬੜੇ ਸਿੰਪਲ ਜੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਨ ਲੱਗਾ ਵਾ ਸਮਝਾਉਣ ਲਈ। ਮਹਾਰਾਜ ਕਹਿੰਦੇ ਕੁਛ ਵੀ ਖੂਨ ਖਲਾਤ ਚੰਗੇ ਮਾੜੇ, ਗੁਰੂ ਰਾਮਦਾਸ ਸਾਹਿਬ ਜੀ ਦੇ ਬੱਚਿਆਂ ਨੇ ਹਜ਼ੂਰ ਕਹਿੰਦੇ ਜੇ ਸੁਖ ਦੇ ਤਾਂ ਤੁਜੇ ਅਰਾਦੀ,

ਹਾਲਾਤ ਜਿੱਥੋ ਜੇ ਮਰਜ਼ੀ ਖੋਣ, ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ, ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆਂ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ, ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਹੈ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ, ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਹਾਰਿਆ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਓਨੀ ਮਨ ਲਾਣਾ, ਓਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਓਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਆਖ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾਅ ਚੜਾ ਆਉਣ ਲਗਾਤਾਰ ਉਹ ਸ਼ਬਦ ਬੰਨ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹਦੇ ਹੋ ਨਾ, ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰਖਾਰ ਸੁੱਖ ਘਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਰਹੇ, ਇੱਕ ਸੱਜਣ ਹੋਕਾ ਦੇ ਰਿਹਾ, ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ। ਵੇਚਣ ਦੀ ਅੱਜ ਗੱਲ ਚੱਲੀ, ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਹਾਂ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਹੋਗੇ। ਇਹ ਗੱਲਾਂ ਵੈਸੇ ਕੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ ਏ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ, ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ, ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ, ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਇਹ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅੱਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਪ ਮੀਟਰ ਲਾਇਆ ਕਰੀਏ, ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾ ਪਰ ਸੁਣੀ ਨਹੀਂ ਗਈ, ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ, ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ, ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ, ਦਿਨ ਰਾਤ ਸੇਵਾ ਵਿੱਚ ਗੜੂੰਦ ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ, ਸਿਰ ਵੇਚਣ ਗਏ ਸਾਜੇ, ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ? ਜੀ ਮਿਲ ਗਈ ਹੈ। ਸੌਦਾ ਖੋ ਗਿਆ? ਹੋ ਗਿਆ। ਕਿਵੇਂ ਹੋਇਆ ਸਾਨੂੰ ਦੱਸੋਗੇ? ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ, ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ, ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ, ਨਸ਼ਾ ਜਿਹਾ ਚੜਿਆ ਰਹਿੰਦਾ, ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ, ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ, ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ, ਕੋਲੋਂ ਲੰਘ ਗਏ, ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇੱਕਦਮ ਸਿਰ ਚੁੱਕਿਆ ਤੇ ਹੱਥ ਜੋੜੇ, ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ। ਰੁਕ ਕੇ ਉਹਨਾਂ ਧੌਣ ਕਮਾਈ, ਧੌਣ ਕਮਾ ਕੇ ਮੇਰੇ ਵੱਲ ਤੱਕਿਆ, ਮੇਰੇ ਵੱਲ ਵੇਖ ਕੇ ਮੁਸਕਰਾ ਕੇ ਛਿਣ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ, ਧੌਣ ਕਮਾਈ, ਉਹਨੇ ਵਿੱਚ ਹੀ ਸੌਦਾ ਖੋ ਗਿਆ। ਕਿਵੇਂ ਹੋਇਆ? ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ, ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ, ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ, ਹੁਣ ਕੇਵਲ ਤੂੰ ਖੋ ਗਿਆ ਵਾ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ, ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ, ਮੁਝ ਮੈਂ ਰਖਾ ਨਾ ਖੋ, ਜਬ ਆਪਾ ਪਰ ਕੰਮ ਮਿਟ ਗਿਆ, ਜਤ ਦੇਖਾਂ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ? ਨਹੀਂ, ਤਿਆਰ ਨਹੀਂ ਹੁੰਦਾ। ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ ਸੇਵਾ ਤੇ ਸਿਮਰਨ, ਉਹਦੇ ਵਿੱਚੋਂ ਹੀ ਸਿਰ ਭੇਟ ਹੋਣਾ ਹੈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ। ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ। ਕਿਵੇਂ? ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ, ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ, ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ। ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ, ਉੱਚਾ ਜਾਣਾ ਨਹੀਂ, ਉੱਚਾ ਗੁਰੂ ਜਾਂਦਾ, ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ, ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੀ, ਕੰਮ ਵੀ ਕਰਨੇ ਨੇ, ਕੰਮ ਛੁੱਟਦੇ ਨਹੀਂ, ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਹੁੰਦਾ ਦਲ ਸਮੂਹ, ਦਲ ਹੁੰਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਏ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰਾਂ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ੍ਹ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ 'ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਹਾਂ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਤਰ ਪਾਈ ਨਾਮ ਜਪ ਕੇ।

0: ਸੰਗਤ ਅਰਥ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੇ ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹਿ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ, ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ

ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋਇਆ, ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਨਾ ਸਾਰਾ ਕੁਝ। ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇਗੀ। ਫਿਰ ਬੱਚਿਆਂ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾ ਦਾ ਅਰਥ ਹੈ, ਹੁਣ ਇਹਦੇ ਬਦਲੇ ਪਰਮਾਤਮਾ ਲਿਆ ਹੈ, ਕਿਉਂਕਿ ਪੂਰਾ ਪੰਥ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ ਹੈ। ਦੁਨੀਆਂ ਕੁਝ ਕਵੇ ਵੀ ਰੱਬ ਦੂਰ ਹੈ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰਿਓ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ, ਸਾਰਿਆਂ ਨੇ ਮਾਨਣਾ ਖਏ, ਕਹਿੰਦੇ ਇਸ ਗੱਲ ਨੂੰ ਰੁਕੋ ਤੇ

ਕਲਗਾਦਰ ਸੀ ਕਾਲਕ ਕਹਿੰਦੇ ਭਾਈ ਭਾਵੇਂ ਕੋ ਰਾਜਾ ਈ ਭਾਵੇਂ ਕੋ ਬਹੁਤ ਵੱਡਾ ਰਾਜਾ ਈ ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਖੋਵੇ ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ।

ਫਲਗਦਾਰ ਚ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ। ਡੰਡਾ ਕੋਈ ਆਮ ਡੰਡਾ ਨਹੀਂ, ਧਰਮ ਰਾਜ ਕੋਈ ਵਿਅਕਤੀ ਨਹੀਂ, ਨਿਰੰਕਾਰ ਦੀਆਂ ਤਾਕਤਾਂ ਨੇ। ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ, ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ। ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਨਾ ਰੱਬ ਕਿਹੜਾ ਮੇਰੀ ਲੱਤ ਤੋੜ ਲੈਗਾ। ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਂਦਾ। ਖੈ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਕਿਹਨੂੰ ਪੈ ਜੇ ਪਿਆਰੇ ਉਹਦੀ ਕੋਈ ਜ਼ਿੰਦਗੀ। ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ। ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ।

0: ਮਤਲਬ ਪ੍ਰਤਪਾਲਕ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤੰਗ ਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਹੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅਹੰਕਾਰ ਨਾ ਆਵੇ ਜੀ।
1: ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਗਾ।
0: ਤੁਮਗਾ ਦਰਥੇ ਤੇਰੇ ਖੇ, ਮੇਰੇ ਵਾਹਿਗੁਰੂ ਜੀ ਅਸੀਂ ਤੇਰੇ ਆ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉਥੋਂ ਸੁਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ ਹੈ। ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ, ਕਹਿੰਦੇ ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰ ਅਸੀਂ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ

ਪਿਆਰਿਓ ਖੇ ਪਰਮੇਸ਼ਰ ਜੀ ਤੁਸੀਂ ਵੱਡੇ ਹੋ ਸਵਾਮੀ ਹੋ ਮੈਨੂੰ ਇੱਕ ਨਿਮਕ ਜਿਤਨਾ ਸਮੇਂ ਦਾ ਨਾਮ ਦਾ ਦਾਨ ਕਰ ਦਿਓ ਉਹਦੇ ਨਾਲ ਹੀ ਮੇਰਾ ਸਾਰਾ ਕਾਰਜ

ਨਾਮ ਮਿਲੇ ਤੇ ਸੁਖ ਪਈ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਖੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇ ਨਾ ਖੁਸ਼ ਹੋ ਕੇ, ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ, ਮਾਫ਼ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਆ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ

0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬਚਨ, ਹੇ ਮੇਰੇ ਸਿਰਜਨ ਖਾਰ ਸੱਚੇ ਸਾਹਿਬ ਜੀਓ।
1: ਧਰ ਚੱਕਰ ਧਰੇ ਵਿਚਾਰੇ,
0: ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ

0: ਮਹਿਕਮਾ ਕਰਕੇ ਕਿਧਰੇ ਚਲਾ ਨਹੀਂ ਗਿਆ। ਉਹਨੂੰ ਵੇਖਦਾ ਰੋਜ਼, ਹਰ ਪਲ ਵੇਖਦਾ। ਜਦੋਂ ਉਹ ਵੇਖਣਾ ਛੱਡ ਦੇਗਾ ਨਾ, ਅਸੀਂ ਰਹਿਣਾ ਹੀ ਨਹੀਂ। ਉਹ ਇੰਨਾ ਨੇੜੇ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਨਾਮ ਜਪਣ ਦਾ ਹੁਕਮ ਦਿੰਦੇ, ਸੇਵਾ ਕਰਨ ਦਾ, ਘੜੀ ਮੁੜੀ ਇੱਕ ਗੱਲ ਕਹਿੰਦੇ, ਉਹਨੂੰ ਨੇੜੇ ਵੇਖੋ ਬਈ। ਉਹਨੂੰ ਦੂਰ ਨਾ ਸਮਝੋ ਵੀ ਰੱਬ ਕਿਧਰੇ ਦੂਰ ਹੈ, ਉਹ ਨੇੜੇ ਵੀ, ਤੁਸੀਂ ਕਿਧਰੇ ਦੂਰ ਚਲੇ ਗਏ। ਮਹਾਂਪੁਰਖਾਂ ਨੇ ਇੱਕ ਲਾਈਨ ਵਰਤੀ, ਉਹ ਕਹਿੰਦੇ ਕੈਸੀ ਖੇਡ, ਪਰਮਾਤਮਾ ਸਾਡੇ ਘਰੋਂ ਕਦੇ ਬਾਹਰ ਨਹੀਂ ਜਾਂਦਾ ਤੇ ਅਸੀਂ ਕਦੇ ਆਪਣੇ ਘਰ ਪੈਰ ਜ਼ਿੰਦਗੀ ਚ ਪਾਉਂਦੇ ਹੀ ਨਹੀਂ। ਇੱਥੇ ਬੈਠਿਆਂ ਤੇ ਖਿਆਲ ਕਰਦੇ, ਘਰ ਗਏ ਤੇ ਖਿਆਲ ਹੋਰ ਕਿਧਰੇ, ਇੰਡੀਆ ਬੈਠਿਆਂ ਤੇ ਖਿਆਲ ਅਮੈਰੀਕਾ ਦੇ, ਅਮੈਰੀਕਾ ਚ ਬੈਠਿਆਂ ਤੇ ਖਿਆਲ ਇੱਥੋਂ ਦੇ, ਘਰ ਆਉਣਾ ਹੀ ਨਹੀਂ। ਤੇ ਉਹ ਰੱਬ ਘਰ ਸੀ, ਨਾਮ ਜਪਾਂਗੇ ਘਰ ਆਵਾਂਗੇ, ਫਿਰ ਕਹਾਂਗੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਏ ਗੱਲਾਂ ਨੀ, ਇੱਕ ਪ੍ਰੈਕਟੀਕਲ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਇੱਕ ਬਚਨ ਸਾਡੀ ਜ਼ਿੰਦਗੀ ਨੂੰ ਰੰਗ ਲਾਉਂਦੇ। ਅੱਜ ਕਹਿੰਦੇ ਉਹ ਵੇਖਦਾ ਕਰ ਕਰਕੇ, ਬੇਪਰਵਾਹ ਜੇ ਸਦਾ ਕਾਇਮ ਰਹਿਣ ਵਾਲਾ ਹੈ।
1: ਵੇਖੀ ਵੇਖੀ ਜੰਤ ਉਪਾਏ,
0: ਵੇਖੀ ਵੇਖੀ ਦਾ ਮਤਲਬ ਹੁੰਦਾ ਕਿਸਮ ਕਿਸਮ ਦੇ ਉਹਨੇ ਆਜੰਤ ਪੈਦਾ ਕੀਤੇ ਖਨ,
1: ਬੰਦੀ ਦੋਏ ਰਾਹ ਚਲਾਏ,
0: ਗੁਰਮੁਖ ਤੇ ਮਨਮੁਖ ਦੋ ਤਰ੍ਹਾਂ ਦੀ ਪਾਂਧੀ।

ਧੰਨ ਗੁਰੂ ਨਾਨਕ ਸਾਹਿਬ ਜੀ ਆਖਦੇ ਭਾਈ ਦੁੱਖ ਦੂਰ ਕਰਨ ਦਾ ਸੁਖੀ ਵਸਣ ਦਾ ਆ ਹੀ ਤਰੀਕਾ ਜੀ, ਇਹਨੂੰ ਅਪਣਾ ਲਈਏ ਫਿਰ ਲੋਕ ਪ੍ਰਲੋਕ ਸੁਖੇਲਾ ਹੋਏਗਾ। ਸਮਾਪਤੀ ਤੋਂ ਪਹਿਲਾਂ ਇੱਕ ਪ੍ਰਬੰਧ ਵੱਲੋਂ ਅਨਾਊਂਸਮੈਂਟ ਹੈ ਜੀ, 11 ਮਾਰਚ ਤੋਂ 14 ਮਾਰਚ ਤੱਕ ਇਸੇ ਸਾਲ ਆ ਕੁਛ ਦਿਨ ਰਹਿ ਗਏ, ਅੱਜ 9 ਹੋ ਗਏ, ਸ਼ਹੀਦ ਭਾਈ ਤਾਰਾ ਸਿੰਘ ਵਾਂ ਪਿੰਡ ਵਾਂ ਤਰਨ ਤਾਰਨ ਵਿਖੇ ਇੱਕ ਵਿਸ਼ੇਸ਼ ਗੁਰਮੁਖ ਸਮਾਗਮ ਕੀਤੇ ਜਾ ਰਹੇ ਹਨ। ਸੰਗਤ ਨੂੰ ਬੇਨਤੀ ਉਹਨਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ ਜੀ, ਮੇਰੀਆਂ ਭੁੱਲਾਂ ਦੀ ਖਿਮਾ ਕਰਨੀ। ਫਿਰ ਸਤਿਗੁਰੂ ਜਦੋਂ ਸਬੱਬ ਅਨਾਣਗੇ ਚਰਨ ਤੂੜੀ ਲਵਾਂਗੇ ਜੀ, ਪਿਆਰ ਸਹਿਤ ਫਤਿਹ ਬੁਲਾਓ ਜੀ, 2 ਪੰਕਤੀਆਂ ਪੜ੍ਹੀਏ ਫਿਰ ਫਤਿਹ ਬੁਲਾਉਂਦੇ ਹਾਂ ਜੀ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-4067 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अति होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

ਸੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾਂ

ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਪਾਰੋ ਤੋਏ ਲੱਤਾਂ ਗੋਡੇ ਤੇ ਅੰਦਰੇ ਰਹੀ ਪਲੀਤੀ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਉਹ ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਮਾ

دل بیچ کے دل پر ماہی نو دلدار دی پوجا کرنی دل بیچ کے دل

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ।

0: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਰਵਣ ਲਈ ਅੱਜ ਹੀ ਆਪਣੀਆਂ ਕਾਰਾਂ ਤੇ ਘਰਾਂ ਦੇ ਰੇਡੀਓ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਹਰ ਰੋਜ਼ ਸਵੇਰੇ 4 ਤੋਂ 8 ਵਜੇ ਤੱਕ ਤੇ ਸ਼ਾਮ 5 ਤੋਂ 6 ਵਜੇ ਤੱਕ ਰਿਲੇਅ ਕੀਤੇ ਜਾਂਦੇ ਨੇ। ਪੰਜਾਬੀ ਰੇਡੀਓ 102.7 FM ਕੈਲਗਰੀ ਵਿੱਚ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਹੈ।
1: ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 403-238-6067 ਜਾਂ ਵਿਜ਼ਿਟ ਕਰੋ www.punjabiradio.com।

0: ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਹਤੇ ਚਾਨਣ ਹੋਦਿਆ ਗੁਰਬਿਨ ਕੋ ਰੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁਝੇ ਅੰਦਰ ਖੇਤ ਖੇਤੇ ਅੰਦਰ ਸੁਟਿਆ ਕਹੋ ਨਾਨਕ ਸਿਉ ਨਾਹਿ ਫਲੀਏ ਹੈ ਫੁਲੀਏ ਬਪਣੇ ਹੀ ਤਨੂ ਵਿੱਚ ਸਵਾ ਪੌੜੀ ਆਪੀ ਨੈ ਆਪ ਸਜਿਓ ਆਪੀ ਨੈ ਰਚਿਓ ਨਾ ਦੋਈ ਕੁਦਰ ਸਜੀਐ ਕਰ ਆਸਣ ਠਿਠੋ ਚਾਓ ਦਾਤ ਕਰਤਾ ਆਪੂ ਤੁਸ ਦੇਵੈ ਕਰਹਿ ਪਸਾਓ ਤੋ ਜਾਣੋਈ ਸਭ ਸੈ।

0: जगत तर तरिया। श्लोक मला पहला, सच्चे त्रिखंड सच्चे ब्रह्मांड सच्चे त्रिलो सच्चे आकार, सच्चे तेरे करने सर्व विचार, सच्चा तेरा अमर सच्चा दीवान, सच्चा तेरा हुक्म सच्चा फरमान, सच्चा तेरा कर्म सच्चा निशान, सच्चे तुद अख है लख करोड़, सच्चा सब दान सच्चा सब जोर, सच्ची तेरी सिफत सच्ची साला, सच्ची तेरी कुदरत सच्चे पातशाह, नानक सच ध्यान सच ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸੱਚ ਨੇ ਆਉ, ਵੱਡੀ ਵਡਿਆਈ ਜਾਂ ਨਿਹਚੁਰ ਥਾਉ, ਵੱਡੀ ਵਡਿਆਈ ਜਾਣ ਲਾਓ, ਵੱਡੀ ਵਡਿਆਈ ਬੂਝੇ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਰਨਾ ਕਥਨੀ ਜਾਏ, ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ।
0: ਜਗ ਸੱਚੇ ਕੀ ਹੈ।

0: ਇਹ ਪਿਆਖ ਨਾ ਜਪਈ ਜੇ ਕਿਸੈ ਅਣਰਾਸ।
1: ਨਾਨਕ ਗੁਰਮੁਖ ਜਾਣੀਐ ਜਾਪ ਕੋ ਆਪ ਕਰੇ ਪਰ ਬਸ ਪੌੜੀ ਨਾਨਕ ਜੀ ਪਾਏ ਪੈ ਲਿਖਣਾ ਵੈ ਧਰਮ ਬਾਲੇ ਹੱਥ ਸੱਚੇ ਸੱਚ ਨਿਬੜੈ।

ਚਰਮ ਮੁਖ ਵਾਲੇ ਦੁੱਧ ਚਾਲਿਆ ਤੇਰੇ ਨਾਂ ਰੱਖਿਆ।

ਸਮਾਦ ਰੂਪ, ਸਮਾਦ ਰੰਗ, ਸਮਾਦ ਨਾਗੇ ਫਿਰੇ ਜੰਤ, ਸਮਾਦ ਪੌਣ, ਸਮਾਦ ਪਾਣੀ, ਸਮਾਦ ਅਗਨੀ ਖੇਡ ਹੈ ਵਿਡਾਣੀ।

ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਪ੍ਰਤਾਪ, ਬਾਕੀ ਨਾਈ ਪਾਕ। ਨਾਨਕ ਹੁਕਮ ਅੰਦਰ ਵੇਖੈ, ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ ਪੈ। ਹੋਏ ਭਸਮੜ ਭਰ ਸਦਾਇਆ ਵੱਡਾ ਹੋਆ ਦੁਨੀਦਾਰ, ਗਾਲ ਸੰਗ ਹੱਥ ਚਲਾਇਆ ਪੇਕਰ ਨੀ ਕਿਰਤ ਵਚ।

आती है, पहले खाकर सो जाया।

0: ਭਵਨ ਮਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰੀਆ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਰਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਭੈ ਵਿੱਚ ਸਿੱਧ ਬੁਰ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਤ ਮਾਂ ਬਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗੜ ਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ, ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸਾਰ, ਗਿਆਨ ਨਾ ਗਲੀ ਢੂੰਡੀਐ ਕਥਨਾ ਕੜਾ ਸਾਰ, ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ, ਪੌੜੀ ਨਦਰ ਭੇਜੇ ਆਪਣੀ ਆ ਨਦਰੀ ਸਤਿਗੁਰ ਪਾਇਆ ਜੀਵਤ।

0: ਲੋਕ ਸਮਾਇਆ ਸਤਿਗੁਰ ਮਿਲੇ ਸੱਚ ਪਾਇਆ, ਜਿਨੇ ਵਿੱਚੋਂ ਆਪ ਗੁਆਇਆ, ਜਿਨੇ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ।
1: ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ।

0: ਨਾਨਕ ਰਸ ਬੁਧਾ ਰਸ ਬੁਧਾ।
1: ਸਲੋਕ ਮਹਲਾ ਪਹਿਲਾ। ਘੜੀਆ ਸਭ ਗੋਪੀਆ ਪਹਿਰਕਨ ਗੋਪਾਲ, ਗਹਿਣੇ ਪੌਣ ਪਾਣੀ ਬਸੰਤਰ ਚੰਨ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੁਸੈ ਗਿਆਨ ਮੇ ਹੋਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ।
0: ਵਾਇਨ ਚੇਲੇ ਨ ਚੰਗੁਰ ਪੈਰ ਹਲਾਇਨ ਫਿਰਨ ਸਿਰ, ਉੱਡ ਉਡਰਾਵਾ ਝਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ।

ਨਿਰਭਉ ਨਿਰੰਕਾਰ ਸਚ ਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿੰਦ ਨਾਮ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੋ ਚਰਖਾ ਚੱਕੀ ਚੱਕ ਥਲਵਾਰੋ ਲੈ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾ ਪੰਖੀ ਪਾਉਂਦੀਆਂ ਲੈ ਨਾ ਸ਼ਾ ਸੁਵੇ ਝਾੜ ਪਵਾਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਦਨ ਬੰਦ ਪਵਾਏ ਸੋਏ ਪਏ ਕਰਤ ਨਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸੇ ਰੋਏ ਉੱਡਣਾ ਜਾਹੀ ਸਦਨਾ ਹੋਏ ਨੱਚਣ ਕੁਦਨ ਮਨ ਕਾਚਾਓ ਨਾਨਕ ਜਿਨ ਮਨ ਪਹੋ ਤਿਨਾ ਮਨ ਪਹੋ ਪੌੜੀ ਨਾਮ ਨਿਰੰਕਾਰ ਹੈ ਨਾਇ ਲਈ ਹੈ ਨਰਕ ਨ ਜਾਈਐ ਜੀ।

ਦੇਖਾ ਜਾਇਆ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ।

ਕੀਰਤਨਾ ਵਹਿਰ ਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜਿਤੇ ਅਲਖ ਨਾਮ ਕਰਤਾਰ ਸੁਖ

ਰਾਜਾ ਰਾਤੈ ਕੁੜੀਆ ਰਾ ਖਾਰਾ ਬਵੇਕਾਰ ਇੱਕ ਹੋਦਾ ਖਾਏ ਚੱਲਿਆ ਥਾਉ ਤਿੰਨਾ ਪਿਕਾਈ ਕਾਰ ਜਲ ਥਲ ਜੀਆ ਪੁਰੀਆ ਲੋ।

0: ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ।
1: ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿਚਾਰ ਰੱਖਿਓ ਅੰਤਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ।

0: ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਅਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਪਰੀਆ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜਨ ਤੋਂ ਪਾਇਆ, ਹੋਂ ਮੈਂ ਬੂਜੈ ਤਾਦਰ ਸੂਜੈ, ਗਿਆਨ ਵਿਹੂਣਾ ਕਥ ਕਥ ਲੂਜੈ, ਨਾਨਕ ਮਿਲਕੀਆ ਲੇਖ, ਜਿਹਾ ਵੇਖੈ ਤਿਆ ਵੇਖ ਮਹਲਾ ਦੂਜਾ।
1: ਹੋ ਮੈਂ ਇਹਾ ਜਾਤ ਹੈ, ਹੋ ਮੈਂ ਕਰਮ ਕਮਾਏ, ਹੋ ਮੈਂ ਬੰਦਨਾ ਫਿਰ ਫਿਰ ਜੋ ਨਹੀਂ ਪਾਏ, ਹੋ ਮੈਂ ਕਿੱਥੋਂ ਪਜੈ ਕਿਸੰਜਮੈ ਜਾਏ, ਹੋ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਿਰ ਆਏ, ਹੋ ਮੈਂ ਦੀਰ ਗੁਰੂ ਗਹਿ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਕਿਰਪਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਇ ਪੌੜੀ ਸੇਵਤੀ ਸੰਤੋਖ ਪਈ, ਇਲੀ ਸੱਚੋ ਸੱਚ ਧਿਆਇਆ ਉਹਨੇ ਮੰਦ ਪੈਨ ਰੱਖਿਓ, ਕਰ ਸੁਪਿਤ ਤਰਨ ਕੁਮਾਇਆ ਉਹਨੇ।

0: ਵੱਡਾ ਪਾਇਆ, ਵੱਡਾ ਪਾਇਆ, ਵੱਡਾ ਪਾਇਆ।
1: ਧਰਮ ਕਮਾਇਆ, ਦੁਨੀਆਂ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ।

ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੁਰਤਨ ਸੰਗਰਾਮ, ਰਣਮੈ ਛੁੱਟੇ ਪ੍ਰਾਣ, ਲੱਖ ਸੁਰਤੀ ਲੱਗਿਆ ਧਿਆਨ, ਪੜੀਏ ਪਾਠ ਪਰਾਣ, ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ ਪੌੜੀ, ਸੱਚਾ ਸਭ ਇੱਕ ਤੂੰ, ਜਿਨ ਸੱਚ ਸੱਚ ਵਰਤਾਇਆ, ਜਿਸ ਨਿਤ ਮਿਲੇ ਸੱਚ ਤਾਤਲਨੀ, ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ, ਜਿਨ ਹਿਰਦੈ ਸੱਚ ਵਸਾਇਆ, ਮੂਰਖ

माया सतगुरु मिले सच पाया जिन बिच हो आप समाया।

0: ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਤ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀ ਹੈ ਜੇਤੀ ਯਾਰ ਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਹੋਰ ਹਾਂ ਮੈਂ ਚੱਕਣਾ ਚਾਕ ਮਹੱਲਾ ਪਹਿਲਾ,
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਖ ਕੀਆ ਦਹੀ ਦੁੱਖ ਦੀਆ, ਸੋਹਵੇ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਬਹਾਇਆ, ਬਸਤਲ ਨਾ ਪੈਰੇ ਅਹਿਨਸ ਕਹਿਰੇ, ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਪੱਗ ਪੇ ਦਾਣਾ ਆਪਣਾ ਕੀਆ ਕਮਾਣਾ, ਹਰ ਮਲ ਖਾਈ ਸਿਰਸ਼ਾਈ ਪਾਈ, ਮੂਰਖਨ ਦੇ ਪਤ ਗਵਾਈ, ਵਿਣ ਨਾਵੈ ਕਿਛ ਥਾਇ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀਆਂ ਦਾ ਨਾ ਜਾਣੈ ਫਿਰ ਪੁੱਛ ਪਾਣੀ, ਸਤਿਗੁਰ ਭੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇ ਸੇ ਤੇ ਨੇ ਕੇਵਲ, ਹਉ ਮੈਂ ਸ਼ਬਦ ਜਲਾਏ, ਪੌੜੀ ਪੱਗ ਤ੍ਰਿਵਨ ਪਾਉਂਦੇ, ਦਰ ਸੋਹਣ ਕੀਰਤ ਗਾਉਂਦੇ, ਨਾਨਕ ਕਰਮਾਂ ਬਾਰੇ ਦਰ ਟੋਨਾ ਲਹਿਣੀ ਤਾਉਂਦੇ, ਕਮੋਲਾ ਬੁੱਝਣ ਆਪਣਾ।

0: ਜੇ ਤੁਜੇ ਚਾਹੀਦੇ ਤੁਜੇ ਚਾਹੀਦੇ ਤੁਜੇ ਚਾਹੀਦੇ
1: ਸਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ ਬਣ ਜਾ।

0: ਮਹਲਾ ਪਹਿਲਾ।
1: ਸੱਚ ਤਾਂ ਪੁਰਜਾਣੀਐ ਜਾ ਰਿਧ ਹੈ ਸੱਚਾ ਹੋਏ, ਕੂੜ ਕੀ ਮਨ ਤਰੇ ਤਨ ਕਰੇ ਹਛਾਤ ਹੋਏ। ਸੱਚ ਤਾਂ ਪੁਰਜਾਣੀਐ ਜਾਂ ਸੱਚ ਤਰੇ ਪਿਆਰ, ਨਾ ਸੁਣ ਮੈਂ ਰਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪੁਰਜਾਣੀਐ ਜਾਂ ਜੁਗਤ ਜਾਣੇ ਜੀਓ, ਕਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਵੀਓ। ਸੱਚ ਤਾਂ ਪੁਰਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਕੁੰਦਾਨ ਕਰੇ। ਸੱਚ ਤਾਂ ਪੁਰਜਾਣੀਐ ਜਾਂ ਤੂੰ ਤੀਰਥ ਕਰੇ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਪੌੜੀ ਦਾਨ ਮਹਿੰਡਾ ਤਲੀਖਾ, ਜੇ ਮਿਲੇ ਤਾਂ ਮਸਤ ਪਲਾਈਏ, ਕੂੜਾ ਲੱਤ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ, ਫਤ ਦੇ ਉਪਾਈਏ ਜੇ ਵੇਹੀ ਘਰ ਕਮਾਈਏ, ਜੇ ਹੋਏ ਪੁਰ ਲਿਖਿਆ ਤਾਂ ਤੂੜ ਤਨਾ ਦੀ ਪਾਈਏ। ਮਾਥੁਰੀ ਸੇ ਗਵਾਈਏ, ਸੇ ਗਵਾਈਏ, ਸੇ ਗਵਾ।
2: ਲਾਈਏ ਛੱਡੀਏ ਹੋਏ ਕਮਨ ਅਲੱਗ ਧਿਆਈਏ।

0: ਤੂੰ ਸੱਚਾ ਸਾਹਿਬ ਸਿਫਤ ਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀ ਅਬਾਤਾ, ਜੋ ਕਿਸ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣੈ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤ ਹੈ। ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਦੂਜਾ।

0: ਮਹਲਾ ਪਹਿਲਾ।
1: ਕੁੰਭੇ ਪਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬਧਾ ਬੰਦ ਰਹੇ ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਨੇਗਾਰ। ਤਾਇਓ ਮੀ ਸਾਧਨ ਮਾਰੀਏ ਜੇ ਹਕਾਂ ਦੇ ਭਾਲਣਾ, ਤੇ ਵੇ ਹੋ ਨਾਮ ਪਚਾਰੀਏ ਐਸੀ ਪਲਾਨਾ ਖੇਡੀਏ।

0: ਸਦੇ ਮਾਰੀਏ ਅੱਗੇ ਮਾਰੀਏ ਅੱਗੇ
1: ਤੇਰੇ ਦਰਸ਼ਨ ਕੋ ਹਮ ਬਾਰੇ ਤੇਰੇ ਦਰਸ਼ਨ ਕੋ

ਪਿਉ ਹਰ ਨਾਮ ਅੱਖਾਂ ਨਿਧ ਕਿਉਂ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਧਨ ਜੋ ਚਰਨ ਸ਼ਰਨ।

ਰਘਵੰਸ ਤਿਲਕ ਸੁੰਦਰ ਦਾਸਰਤ ਘਰ ਮੁਨ ਬੰਛਾ ਜਾ ਕੀ ਸ਼ਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ

की अमृत चाट बिख बिख खाई माया मोह परम पूले सुत दारा से प्रीत लगी।

0: ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹਿ ਸਤ ਜੁਗ ਦਾ ਸੰਤੋਖਾ ਧਰਮ ਗਿਰਥਵਾ ਤ੍ਰੇਤੇ ਰਥ ਜਤੈ ਕਾ ਜੁਰ ਗਿਰਥਵਾ ਦੁਆਪਰ ਤਪੈ ਕਾ ਸਤ ਗਿਰਥਵਾ ਕਲ ਜੁਗ ਰਥ ਗਨ ਕਾ ਕੂੜ ਗਿਰਥਵਾ ਮਹੱਲਾ ਪਹਿਲਾ
1: ਸ਼ਾਮ ਕਹੇ ਸੈ ਤੰਬਰ ਸੁਆਮੀ ਸਚ ਮੈਂ ਅੱਛੇ ਸਾਚ ਰਹੇ ਸਭ ਕੋ ਸਾਚ ਸੁਣਾਵੇ ਰਿਗ ਕਰੇ ਅਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਵੇਂ ਪ੍ਰਚਿਤ ਜਾਹੇ ਨਾਨਕ ਤੋ ਮੁਖੰਤਰ ਪਾਹੇ ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਤਮ ਪਹਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਰ ਵੇਦ ਥਰਬਣ ਹੁਆ ਨਾਮ ਖਦਾਏ ਲੋ ਪਹਿਆ ਨੀਲ ਬਸਤਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ।

ਸਿਮਲ ਰੁਖਸਰਾਇਰਾ ਅਤ ਦੀਰਗਤ ਮੁਚ ਅਭਿਆਸ ਕਰ ਜੈ ਨਿਰਾਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਾਂ।

ਰਾਹੇ ਪੀੜੇ ਗਏ ਜਾਵਣਾ, ਲੰਘਾ ਦੋ ਜਿਕ ਚੱਲਿਆ ਤਾਂ ਦੱਸੇ ਖੜਾ ਡਰਾਵਣਾ। ਕਰ ਆਪਣਾ ਪਛੋਤਾਵਣਾ, ਪਛੋਤਾਵਣਾ, ਪਛੋਤਾ।

0: ਡਰਾਵਣਾ ਕਰੇ ਉਹਨ ਪਛਤਾਵਣਾ ਕਰੇ ਉਹਨ ਪਛਤਾਵਣਾ।
1: ਯਾਰ ਵੇ ਨਿਤ ਸੁਖ ਸੁਖੇਂਦੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ, ਤੇਰੇ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਇ, ਤੇਗ ਬਹਾਦਰ ਸਿਮਰੈ ਘਰ ਨੋ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਾਪੀਆਂ ਤਪੀਆਂ, ਜਿਨ੍ਹਾਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰਿਆਂ ਲੁਹਾਈਆਂ ਚਰਕੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਜਪੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ

ਲਾਉਂਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ।

ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਾਂ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੈ ਨਾ ਜਲ ਨਾ ਜਾਏ, ਤਨ ਸੁਮਨ ਸਨਾਨ ਕਾ ਜੋਗਲ ਚੱਲੇ ਪਾਏ, ਚੌਕੜ ਮੋਲਣ ਆਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ, ਉਹ ਮੂਆ ਉਹ ਚੜ ਪਿਆ ਵਿਤ ਅੱਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜ਼ਾਰੀਆਂ ਲੱਖ ਕੁੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਜੀ ਨਾਲ, ਤੱਕ ਕੁਪਾਂ ਕੱਤੀਏ ਬਾਮਨ ਵੱਟੇ ਜਾਏ, ਕੋਹੇ ਬੱਕਰਾਰੇ ਨਖਾਇਆ ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਏ ਪਿਫਰ ਪਾਈਏ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜ਼ੋਰ ਮਹਲਾ ਪਹਿਲਾ।
0: ਨਾ ਮੰਨਿਆ ਪਾਤੂ ਪਜੈ ਸਾਲਾ ਹੀ ਸਸੂਤ, ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪਵੇ ਨਿਤਾੜੀ, ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ, ਵੇਤ ਗਾਇਆ ਪੇ ਵਤੇ ਵਟ ਤਾਗੇ ਅਵਰਾ ਕਤੇ ਲੈ।

ਕੋਈ ਗਾਵੇ ਰਾਗੀ ਨਾ ਦੀਬੇ ਦੀ ਬਪਾਂਤ ਕਰ ਨਹੀਂ ਹਾਰ।

ਤਿੰਨ ਘਰ ਬ੍ਰਾਹਮਣ ਪੁਰੇ ਨਾਦ ਉਹਨਾਂ ਪਿਆਵੇ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰਿਆ ਹਾਰ ਸ਼ਰਮ ਤਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਪ੍ਰਭੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ ਥਾਂ ਲੈ ਪੁਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੈ ਨਾ ਜਾਣਾ ਦੇਖੈ ਚੌਂਕਾ ਕੱਢੀ ਕਾਰ ਉਪਰੈ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਧਨ ਫਿੱਟੈ ਫੇੜ ਕਰੇਨ ਮਨ ਜੁਠੈ ਚੁਲੀ ਪਰੇਨ ਕਹੋ ਨਾਨਕ ਸਤਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ ਅੰਦਰ ਸਭ ਕੋ

0: ਦੇਖਣਾ ਪੈਂਦਾ ਦੇਖਣਾ ਪੈਂਦਾ ਦੇਖਣਾ ਪੈਂਦਾ
1: ਆਪੇ ਦੇਵੜੇ ਆਈ ਆਪੇ ਹੀ ਕਰਮ ਕਰਾਏਂਦਾ।

0: ਜੂਠੇ ਜੂਠਾ ਮੁਖ ਮਸੈ ਨਿਤ ਨਿਤ ਹੋਏ ਖੁਆਰ ਸੁਚੇ ਨਾ ਆਖੀਏ ਬਹਿਜੇ ਪਿੰਡਾ ਧੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ
1: ਹਰ ਰੰਗੀ ਹਰ ਮਸਵਾਰਿਆ ਕੋਠ ਮੱਡ ਮਾੜੀਆਂ ਲੈ ਬੈਠੇ ਪਰ ਪਾਸਾਰਿਆ ਚੀਜ਼ ਕਰਨ ਪਾਉਂਦੇ।

0: ਜਬਨ ਹਾਰਿਆ ਜਬਨ ਹਾਰ
1: ਜਿੱਥੇ ਜਾਏ ਬਹਿ

0: ਸੁਤ ਕਿਉਂ ਕਰ ਰੱਖੀਏ ਸੁਤ ਪਵਰ ਸੋਏ ਨਾਨਕ ਸੁਤ ਕੇ ਨਾ ਉਤਰੇ ਗਿਆਨ ਉਤਾਰੇ ਧੋਏ ਮਹਲਾ ਪਹਿਲਾ
1: ਮਨ ਕਾ ਸੁਤ ਕਲੋਭ ਹੈ ਜਿਹਵਾ ਸੁਤ ਕੂੜ ਅੱਖੀ ਸੁਤ ਕੁ ਵੇਖਣਾ ਪਰਤਰੇ ਪਰਦ ਰੂਪ ਕੰਨੀ ਸੁਤ ਕੁ ਕੰਨ ਪੈ ਲੈ ਤਬਾਰੀ ਖਾਏ ਨਾਨਕ ਹੰਸ ਆਦਮੀ ਬੱਧੇ ਜੰਪੁਰ ਜਾਏ।

0: ਆਪੋ ਆਪਣਾ ਆਪ ਹੀ ਲਿਖ ਸੰਡੀਏ ਯਾਰ ਨਾ ਨਹੀਂ ਇਸ ਜਗ ਤੋਂ ਕਾਇਦ ਕਰ ਬਹੰਡੀਏ ਮੰਦਾ ਕਿਸੈ ਨਾ ਕੀਏ ਪੜਕਰੇ ਹੋ ਜੀਏ ਮੂਠੇ ਲਾਲ ਲੱਗੀਏ
1: ਗੁਰ ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ

ऐसी जान।

0: ਹਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ,
1: ਜੀ ਹੋਏ ਸੋ ਗੁਵੈ ਮੁਹਕਾ ਕਿਆ ਵਾਉ, ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ, ਇਹਨੇ ਆਉ ਮਹੱਲਾ ਦੂਜਾ,
0: ਨਾ ਲਿਆਣੇ ਦੋਸਤੀ ਕਰੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਮ ਆਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ।

ਪਾਣੀ ਅੰਦਰਲੀ ਤਿਸਦਾ ਥਾਉ ਨਾ ਥਿਉ ਮਹੱਲਾ ਦੂਜਾ ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੈ ਰਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪਹਿਵੇ ਰਸ।

ਇੱਕ ਨਹੀਂ ਚਾਕਰੀ ਜਿਤ ਪਹੁ ਖਸਮ ਨਾ ਜਾਏ, ਨਾਨਕ ਸੇਵ ਕਾਂਡੀ ਐ ਜੇ ਸੇਤੀ ਖਸਮ ਸਮਾਏ, ਪੌੜੀ ਨਾਨਕ ਅੰਤ ਨਾ ਜਾ।

0: ਕਉ ਨਦਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਇ ਭੇ ਰਖੇ ਆਪ, ਤਿਸ ਜੰਤ ਪਾਇ ਕੈ ਦੇਖੈ ਥਪ ਥਪ। ਕਿਸਨਾ ਕਹੀਏ ਨਾਨਕਾ, ਸਭ ਕਿਛ ਆਪੇ ਆਪ, ਪੌੜੀ ਵੱਡੇ ਕੀਆਂ ਵਡਿਆਈਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵੜਿਆਈਆਂ, ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਤ ਸਮਾਹੇ, ਸਾਈ ਕਾ ਖਮਾਵਣੀ।

ਪੌੜੀ ਵੱਡੀ ਵੱਡਾ ਭਾਰਤ ਰਾਮ ਪ੍ਰੰਗਲੇ ਪੰਜਾਬ ਮਰਤਬਾ ਜੀਆ ਅੰਦਰ ਜੀਓ ਸਭ ਜਾਣਾ ਸਭ ਤੇਰੇ ਵਸ ਤੇਰਾ ਤੇਰੇ ਘਰ ਆਨੰਦ ਦਾ ਇੱਕ ਘਰ ਮਾਨ ਮੰਤਰ ਤੇ ਜਪਾਇਆ ਬਜਾਣ।

ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਨੇਕ ਨਾ ਜਪਨ ਕਰਤਬਾ, ਜੀਆਂ ਅੰਦਰ ਜੀਉ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰ ਪਲਾ, ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਣ ਮੱਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦੀ ਸਹਿਜਤ ਕਥਾ।

0: ਗਏ ਮਸਕਤ ਪਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਸਭ ਏਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼

ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਕਿਸ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਲਾਹੀ ਕਿਆ ਤਿਸ ਕਾ ਮੋਹਤਾਜਾ ਰਹਾ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦੀਆ ਸੁਖ ਦਾਤੈ ਨਿਖੁੱਟ ਨਾ ਕਬਹੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅਨਦਿਨ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਕਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵਨਿਧ ਦੇਸੀ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਨੇ ਪਹਿਲਾਂ ਆ ਕੇ ਇਸ ਨੂੰ ਸੁੰਘਿਆ, ਚਲਾ ਗਿਆ। ਫਿਰ ਇਸ ਦਾ ਮਸਤਕ ਸੁੰਘਿਆ, ਹੱਥ ਸੁੰਘੇ, ਕਦਮ ਸੁੰਘੇ, ਫਿਰ ਵਾਪਸ ਚਲਾ ਗਿਆ। ਜਾਪਦਾ ਸੀ ਕਈ ਦਿਨਾਂ ਤੋਂ ਭੁੱਖਾ ਹੈ, ਪਰ ਉਸਨੇ ਆਪਣੀ ਖੁਰਾਕ ਵੇਖ ਕੇ ਇਸ ਨੂੰ ਪਖਸ਼ਣ ਕਿਉਂ ਨਹੀਂ ਕੀਤਾ? ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣਗੇ, ਮਰਦਾਨਿਆਂ, ਆ ਕੀਰਤਨ ਦੀ ਰੱਬੀ ਬਾਣੀ ਦੀ ਆਵਾਜ਼ ਇਸ ਦੇ ਕੰਨਾਂ ਤੱਕ ਪਹੁੰਚੀ ਹੈ ਔਰ ਇਸ ਦਾ ਮਨ ਨਿਰਮਲ ਹੋ ਗਿਆ, ਹਿਰਦਾ ਸਵੱਛ ਹੋ ਗਿਆ। ਇਸ ਨੇ ਜਿਸ ਮ੍ਰਿਤਕ ਸਰੀਰ ਨੂੰ ਸੁੰਘਿਆ ਨਾ, ਇਸ ਲਈ ਸੁੰਘਿਆ ਕਿ ਇਸ ਨੇ ਕੋਈ ਚੰਗਾ ਕਰਮ ਵੀ ਕੀਤਾ, ਲੇਕਿਨ ਕੋਈ ਨਹੀਂ ਕੀਤਾ। ਫਿਰ ਮਨ ਵਿੱਚ ਆਇਆ, ਹੋ ਸਕਦਾ ਕਦੇ ਆਪਣੇ ਗੁਰੂ ਅੱਗੇ ਇਸ ਨੇ ਸ਼ੀਸ ਨਿਵਾਇਆ ਹੋਵੇ, ਸ਼ੀਸ ਸੁੰਘਿਆ, ਹੋ ਸਕਦਾ ਹੈ ਇਸ ਨੇ ਕਦੀ ਸੇਵਾ ਕਰਕੇ ਆਪਣੇ ਹੱਥ ਸਫਲ ਕੀਤੇ ਹੋਣ, ਹੋ ਸਕਦਾ ਹੈ ਕਦੀ ਇਸ ਦੇ ਕਦਮ ਸਤਿਗੁਰਾਂ ਵੱਲ ਗਏ ਹੋਣ, ਗੁਰੂ ਵੱਲ ਗਏ ਹੋਣ। ਪਰ ਮਰਦਾਨਿਆਂ, ਇਸ ਦੇ ਕਦਮ ਸਦਾ ਮਾੜੇ ਪਾਸੇ ਜਾਂਦੇ ਨੇ। ਇਸ ਦੇ ਹੱਥ ਸੇਵਾ ਤੋਂ ਬਿਨਾਂ ਇਸ ਦਾ ਮਸਤਕ ਕਦੇ ਗੁਰੂ ਦੇ ਚਰਨਾਂ ਤੇ ਨਹੀਂ ਚੁੱਕਿਆ, ਜਿਸ ਕਰਕੇ ਬਘਿਆੜ ਨੂੰ ਗਿਆਨ ਹੋ ਗਿਆ ਕਿ ਜੇ ਮੈਂ ਇਸ ਪੁਰਸ਼ ਦਾ ਮਾਸ ਖਾ ਲਿਆ ਤਾਂ ਮੈਂ ਵੀ ਕੁੰਭੀ ਨਰਕ ਦਾ ਭਾਗੀ ਬਣ ਜਾਵਾਂਗਾ। ਸੋ ਪਿਆਰੀ ਸਾਧ ਸੰਗਤ, ਮਨੁੱਖਾ ਜਨਮ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਭਾਈ ਸੇਵਾ ਔਰ ਸਿਮਰਨ ਕਰਕੇ ਆਪਣਾ ਜੀਵਨ ਬਤੀਤ ਕੀਤਾ ਹੈ। ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਐ ਮਨੁੱਖ ਬਿਨਾਂ ਹਰੀ ਦੇ

ਨਾਨਕ ਪਾਤਸ਼ਾਹ ਕਹਿਣ ਲੱਗੇ ਬਈ ਤੇਰੇ ਪਿੱਤਰ ਰੱਜ ਗਏ ਹਨ। ਆਖਿਆ ਜੀ ਬ੍ਰਾਹਮਣ ਤਾਂ ਐਵੇਂ ਕਹਿ ਰਹੇ ਸੀ, ਉਹ ਤਾਂ ਕਹਿੰਦੇ ਤੁਰ ਗਏ ਹਨ ਬਈ ਦੁਨੀ ਚੰਦ, ਤੇਰੇ ਪਿੱਤਰ ਬੜੇ ਖੁਸ਼ ਹਨ, ਬੜੇ ਸੁਖੀ ਹਨ, ਸਵਰਗ ਵਿੱਚ ਬੈਠੇ ਆਨੰਦ ਮਾਣ ਰਹੇ ਹਨ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੁਨੀ ਚੰਦ, ਤੇਰਾ ਪਿਤਾ ਤਾਂ ਤਿੰਨ ਦਿਨ ਤੋਂ ਭੁੱਖਾ ਹੈ, ਤਿੰਨ ਦਿਨ ਤੋਂ ਉਸਨੂੰ ਕੋਈ ਖੁਰਾਕ ਨਹੀਂ ਮਿਲੀ, ਉਹ ਸ਼ੇਰ ਦੀ ਜੂਨੀ

ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਜੇ ਇਹ ਸਾਰਾ ਧਨ ਤੂੰ ਨਾਲ ਲੈ ਜਾਣਾ ਚਾਹੁੰਦਾ ਹੈ ਨਾ, ਤਾਂ ਸੰਸਾਰ ਵਿੱਚ ਜਿਤਨੇ ਵੀ ਗਰੀਬ ਗੁਰਬਾ ਹੈ ਸਭ

ਦੇਖਿਆ ਜੋ ਕੁਝ ਵੀ ਦ੍ਰਿਸ਼ਟ ਮਾਨ ਹੈ, ਜੋ ਕੁਝ ਸਾਡੀਆਂ ਅੱਖਾਂ ਵੇਖ ਸਕਦੀਆਂ ਹਨ, ਇਹ ਸਭ ਨਾਸ਼ਵੰਤ ਹੈ। ਦੁਨੀ ਚੰਦ ਸੇਵਾ ਔਰ ਸਿਮਰਨ ਨਾਲ ਜਾਏਗਾ ਵਿੱਚ, ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ। ਉਹ ਦਰਗਾਹ ਵਿੱਚ ਵੀ ਉਹਨਾਂ ਨੂੰ ਵੀ ਥਾਂ ਮਿਲਦੀ ਹੈ ਜੋ ਸੰਸਾਰ ਤੇ ਆ ਕੇ ਸੇਵਾ ਔਰ ਸਿਮਰਨ ਕਰਦੇ ਹਨ, ਕਿਉਂਕਿ ਗੋਬਿੰਦ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਗੁਰੂ ਤੇਗ ਬਹਾਦੁਰ ਮਹਾਰਾਜ ਜੀ ਨੇ ਅੱਜ ਦੇ ਇਸ ਸਲੂਕ ਅੰਦਰ ਉਸ ਅਸਲੀਅਤ ਨੂੰ ਬਿਆਨ ਕੀਤਾ ਹੈ ਜੋ ਸਾਰੇ ਸੰਸਾਰ ਦੇ ਮਨੁੱਖ ਮਾਤਰ ਦੇ ਅੰਦਰ ਵਾਪਰ ਰਹੀ ਹੈ। ਉਹ ਹੈ ਕਿ ਸੁੱਖ ਦੀ ਪ੍ਰਾਪਤੀ ਹੋ ਜਾਏ ਤੇ ਦੁੱਖ ਤੋਂ ਬਚਿਆ ਜਾਏ। ਸਤਿਗੁਰੂ ਨੇ ਇੱਥੇ ਬਚਨ ਕੀਤਾ, ਅਖਰੀ ਅਰਥ ਪਹਿਲਾ, ਜਤਨ ਬਹੁਤ ਸੁੱਖ ਕੇ ਕੀਏ। ਜਤਨ ਦਾ ਅਰਥ ਉਦਮ, ਉਪਰਾਲਾ, ਹੀਲਾ, ਸਰੰਜਾਮ, ਮਹਾਰਾਜ ਕੋਸ਼ਿਸ਼। ਹਜ਼ੂਰ ਕਹਿੰਦੇ ਨੇ ਸੁੱਖ ਵਾਸਤੇ ਬਹੁਤ ਜ਼ਿਆਦਾ ਹੀਲੇ, ਵਸੀਲੇ, ਯਤਨ ਕੀਤੇ। ਯਤਨ ਬਹੁਤ, ਜਤਨ ਬਹੁਤ ਸੁੱਖ ਕੇ ਕੀਏ। ਪਰ ਇੱਥੇ ਸੁੱਖ ਦਾ ਅਰਥ ਆਤਮਕ ਸੁੱਖ ਨਹੀਂ, ਸੰਸਾਰਕ ਸੁੱਖ ਲਈ। ਦੁੱਖ ਕੋ ਕੀਓ ਨਾ ਕੋਏ, ਪਰ ਦੁੱਖ ਵਾਸਤੇ ਕਿਸੇ ਨੇ ਕੋਈ ਯਤਨ ਨਹੀਂ ਕੀਤਾ, ਕੋਈ ਹੀਲਾ ਨਹੀਂ ਕੀਤਾ। ਪਹਿਲਾਂ ਸਿਰਫ ਦਾਸ ਅਖਰੀ ਅਰਥ ਕਰ ਰਿਹਾ, ਜਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਣ ਰੇ ਮਨਾ। ਗੁਰੂ ਤੇਗ ਬਹਾਦੁਰ ਮਹਾਰਾਜ ਕਹਿੰਦੇ ਨੇ ਹੇ ਮਨਾ, ਤੂੰ ਸੋਹਣੇ ਗੱਲ, ਤੂੰ ਯਤਨ ਜੋ ਮਰਜ਼ੀ ਕਰੀ ਜਾ, ਹਰ ਭਾਵੈ ਸੋ ਹੋਏ। ਜੋ ਹਰੀ ਨੂੰ, ਜੋ ਪ੍ਰਭੂ ਨੂੰ, ਜੋ ਪਰਮਾਤਮਾ ਨੂੰ ਭਾਉਂਦਾ ਹੈ, ਭਾਵੈ ਦਾ ਅਰਥ ਭਾਣਾ, ਚੰਗਾ ਲੱਗਣਾ, ਉਹਦੀ ਰਜ਼ਾ। ਮਹਾਰਾਜ ਕਹਿੰਦੇ ਨੇ ਸੁੱਖ ਦੇ ਯਤਨ ਬੜੇ ਕੀਤੇ, ਦੁੱਖ ਦਾ ਯਤਨ ਕੋਈ ਵੀ ਨਹੀਂ ਕੀਤਾ। ਪਰ ਮਨਾ ਇਹ ਗੱਲ ਯਾਦ ਰੱਖੀ, ਆਪਣੇ ਯਤਨ ਕੀ ਕੰਮ ਕਰਨਗੇ। ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਜੋ ਹਰੀ ਨੂੰ, ਜੋ ਪਰਮਾਤਮਾ ਨੂੰ ਭਾਉਂਦਾ ਹੈ, ਸੱਚ ਇਹਵੇ ਕਿ ਜੋ ਉਸ ਨੂੰ ਭਾਉਂਦਾ ਹੁੰਦਾ ਉਹ ਕੁਛ ਹੀ ਹੈ। ਇਹਦੇ ਥੋੜੇ ਜਿਹੇ ਇਹ ਅਰਥ, ਸੰਖੇਪ ਜਿਹਾ ਅਖਰੀ ਅਰਥ। ਪਰ ਦੇਖੋ ਇਹ ਸਬਜੈਕਟ, ਇਹ ਵਿਸ਼ਾ ਸਲੋਕਾਂ ਵਿੱਚ ਬਹੁਤ ਵਾਰੀ ਪਿੱਛੇ ਆ ਚੁੱਕਾ ਹੈ, ਪਰ ਆਪਾਂ ਫਿਰ ਅਜੇ ਯਤਨ ਕਰਾਂਗੇ, ਸਤਿਗੁਰੂ ਦੀ ਬਾਣੀ ਦੇ ਖਜ਼ਾਨੇ ਚ ਆਪਾਂ ਵਿਚਾਰ ਕਰ ਲੈ। ਹਜ਼ੂਰ ਨੇ ਇੱਥੇ ਕਿਹਾ ਸੁੱਖ ਵਾਸਤੇ ਯਤਨ ਕਰ ਰਹੇ ਆ, ਪਰ ਦੁੱਖ ਕੋ ਕੀਓ ਨਾ ਕੋਏ, ਦੁੱਖ ਲਈ ਕੋਈ ਵੀ ਯਤਨ ਨਹੀਂ ਕੀਤਾ। ਚਲੋ ਇੱਕ ਤਾਂ ਇਹਦੇ ਅਰਥ ਇਹ ਗੁਰਮੁਖ ਸੱਜਣਾ ਨੇ ਕੀਤੇ ਨੇ ਕਿ ਸੁੱਖ ਦੀ ਪ੍ਰਾਪਤੀ ਲਈ ਇਨਸਾਨ ਯਤਨ ਕਰਦਾ, ਪਰ ਦੁੱਖ ਬਿਨਾਂ ਯਤਨ ਤੋਂ ਬੰਦੇ ਕੋਲ ਆ ਜਾਂਦਾ, ਦੁੱਖ ਵਾਸਤੇ ਕੋਈ ਯਤਨ ਨਹੀਂ ਕਰਨਾ ਪਈ। ਦੂਸਰੇ ਦੇ ਅਰਥ ਜੋ ਦਾਸ ਅੱਜ ਬੇਨਤੀ ਕਰਨ ਲੱਗਾ ਕਿ ਇਨਸਾਨ ਸੁੱਖ ਵਾਸਤੇ ਤਾਂ ਯਤਨ ਕਰ ਰਿਹਾ, ਦੁੱਖ ਕੋ ਕੀਓ ਨਾ ਕੋਏ, ਇਹ ਜਿਹੜਾ ਦੁੱਖ ਇਹਨੂੰ ਦਿਨ ਰਾਤ ਸਤਾਉਂਦਾ, ਮੁੱਦਤਾਂ ਤੋਂ ਸਤਾ ਰਿਹਾ, ਉਸ ਦੁੱਖ ਦੀ ਨਿਵਿਰਤੀ ਵਾਸਤੇ ਯਤਨ ਕੋਈ ਨਹੀਂ ਕੀਤਾ। ਫਿਰ ਬੇਨਤੀ ਸੁਣ, ਮਰਜ਼ ਕੀਤੀ ਅਰਥ ਇੱਕ ਇਹ ਨੇ ਕਿ ਸੁੱਖ ਵਾਸਤੇ ਯਤਨ ਕੀਤੇ, ਦੁੱਖ ਬਿਨਾਂ ਯਤਨ ਤੋਂ ਆ ਰਿਹਾ। ਸਤਿਗੁਰੂ ਇਸ ਵਿੱਚ ਮੈਨੂੰ ਇੰਜ ਪ੍ਰਤੀਤ ਹੁੰਦਾ ਕਿ ਇੰਨੀ ਗੂੜੀ ਰਮਜ਼ ਪਾਉਂਦੇ ਪਿਆ, ਇਹ ਦੱਸਦੇ ਪਿਆ ਤੂੰ ਸੁੱਖ ਵਾਸਤੇ ਯਤਨ ਕਰ ਰਹੇ ਹੈ, ਪਰ ਕਦੀ ਤੂੰ ਇਹ ਸੋਚਿਆ ਵੀ ਦੁੱਖ ਦੀ ਨਿਵਿਰਤੀ ਸਦਾ ਲਈ ਹੋ ਜਾਏ, ਦੁੱਖ ਤੋਂ ਸਦਾ ਲਈ ਖਹਿੜਾ ਛੁੱਟ ਜਾਏ। ਜਿੰਨੇ ਯਤਨ ਤੂੰ ਸੰਸਾਰੀ ਸੁੱਖ ਲਈ ਕਰ ਰਹੇ ਹੈ, ਇਹਨਾਂ ਯਤਨ ਦੇ ਦੁੱਖ ਦੀ ਨਿਵਿਰਤੀ ਵਾਸਤੇ ਕਰ ਲੈਂਦੋ ਤੇ ਅੰਦਰ ਨੂੰ ਸੁੱਖ ਮਿਲਦਾ। ਪਰ ਅਗਲੀ ਗੱਲ ਕਿ ਯਾਦ ਰੱਖੀ, ਜੋ ਪਰਮਾਤਮਾ ਨੂੰ ਪਾਉਂਦਾ ਹੈ, ਜੋ ਪਰਮੇਸ਼ਵਰ ਨੂੰ ਪਾਉਂਦਾ ਹੈ, ਉਹ ਕੁਝ ਹੀ ਵਾਪਰਨਾ ਹੈ। ਇੱਥੇ ਬੜੇ ਵੱਡੇ ਸਵਾਲ ਨੇ ਜੀ, ਫਿਰ ਇਨਸਾਨ ਉਦਮ ਕਿਉਂ ਕਰਦਾ ਹੈ? ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਅਸੀਂ ਇਹ ਕਹਿੰਦੇ ਹਾਂ ਸੁੱਖ ਮਿਲ ਜਾਏ, ਪਰ ਇੱਥੇ ਵੀ ਸੁੱਖ ਸਤਿਗੁਰੂ ਨੇ ਆਤਮਕ ਸੁੱਖ ਦੀ ਗੱਲ ਨਹੀਂ ਕੀਤੀ। ਇੱਥੇ ਵੀ ਸੁੱਖ ਹੋਵੇ ਜਿਹੜਾ ਮਨੋਰੰਜਨ ਕਹਿ ਲਓ, ਸੰਸਾਰ ਦਾ ਬਾਹਰ ਵੀ ਮਾਇਆ ਵੀ ਸੁੱਖ, ਦੁਨਿਆਵੀ ਸੁੱਖ, ਜਿਹੜਾ ਛਿੰਨ ਭੰਗਰ ਗੁਰੂ ਜੀ ਕਹਿੰਦੇ, ਅੱਖ ਝਮਕਣ ਦੇ ਦੇਰ ਵਿੱਚ ਨੇ ਖਤਮ ਹੋ ਜਾਣਾ। ਪਰ ਸਤਿਗੁਰੂ ਕਹਿੰਦੇ ਉਹਦੇ ਲਈ ਉਦਮ ਹੋ ਰਿਹਾ, ਤੇ ਜਿਹੜਾ ਦੁੱਖ ਜੜਾਂ ਚ ਬੈਠਾ ਹੈ ਉਸ ਦੁੱਖ ਨੂੰ ਕੱਟਣ ਵਾਸਤੇ ਯਤਨ ਕੀ। ਤੇ ਅਗਲੀ ਗੱਲ, ਜਦੋਂ ਉਹ ਦੁੱਖ ਆਉਂਦਾ ਹੈ, ਭਾਣੇ ਵਿੱਚ ਮੰਨਣ ਵਾਲਾ, ਹੁਕਮ ਰਜ਼ਾਈ ਚੱਲਣਾ ਵਾਲਾ ਕਦੀ ਵੀ ਉਸ ਦੁੱਖ ਤੇ ਉਹਦੇ ਉਸ ਖੇਡ ਉੱਤੇ ਤਰਕ ਨਹੀਂ ਕਰਦਾ, ਉਹਨੂੰ ਖਿੜੇ ਮੱਥੇ ਨਾਲ ਆਪਣੇ ਅੰਦਰੋਂ ਸਵੀਕਾਰ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਹ ਥੋੜੇ ਜਿਹੇ ਅਸੀਂ ਦਰਸ਼ਨ ਕਰੀਏ। ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਇੱਕ ਤਾਂ ਇਹ ਜੋ ਕੁਝ ਵਰਤਦਾ ਪਿਆ, ਭਾਣੇ ਵੀ ਚੱਲਣ ਵਾਲਾ, ਰਜ਼ਾ ਵੀ ਚੱਲਣ ਵਾਲਾ,
ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਸਭ ਕੁਝ ਉਹਦੇ ਹੁਕਮ ਦਾ ਵਰਤਾਰਾ ਹੀ ਹੈ। ਦਾਸ ਨੇ ਉਸ ਦਿਨ ਅਰਜ਼ ਕੀਤੀ ਸੀ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਅੰਤਲੀ ਤੁਕ ਬਸ ਇਹਦੀ ਵਿਆਖਿਆ ਹੀ ਸਾਰੀ ਸਿੱਖੀ ਦਾ ਜੀਵਨ ਹੈ। ਇਸ ਤੁਕ ਦੇ ਵਿੱਚ ਸਭ ਕੁਝ ਸਮਾ ਜਾਂਦਾ ਹੈ। ਉਹ ਤੁਕ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉੱਥੇ ਹੁਕਮ ਦੀ ਜਦੋਂ ਗੱਲ ਕੀਤੀ ਗਈ ਉਸ ਵਿੱਚ ਸੁੱਖ ਨੂੰ, ਜਨਮ ਨੂੰ, ਪ੍ਰਸੰਨਤਾ ਨੂੰ, ਲਾਭ ਨੂੰ, ਹਰਖ ਨੂੰ, ਖੁਸ਼ੀ ਨੂੰ ਕੇਵਲ ਹੁਕਮ ਨਾਲ ਨਹੀਂ ਜੋੜਿਆ, ਜਾਂ ਸਤਿਗੁਰੂ ਨੇ ਕੇਵਲ ਦੁੱਖ ਨੂੰ, ਮੁਸੀਬਤ ਨੂੰ, ਭੀੜਾਂ ਨੂੰ ਨਹੀਂ, ਹੁਕਮ ਦੇ ਵਰਤਾਰੇ ਵਿੱਚ ਸਤਿਗੁਰਾਂ ਨੇ ਦੋਨਾਂ ਨੂੰ ਬਰਾਬਰ ਰੱਖਿਆ। ਇੱਕ ਪਾਸੇ ਦੁੱਖ ਹੈ, ਦੂਜੇ ਪਾਸੇ ਸੁੱਖ ਹੈ, ਇੱਕ ਪਾਸੇ ਉੱਤਮਤਾ ਹੈ, ਦੂਜੇ ਪਾਸੇ ਨੀਚਤਾ ਹੈ, ਇੱਕ ਪਾਸੇ ਪ੍ਰਸੰਨਤਾ ਹੈ, ਦੂਜੇ ਪਾਸੇ ਗਮੀ ਹੈ, ਇੱਕ ਪਾਸੇ ਉਸਤਤ ਹੈ, ਦੂਸਰੀ ਤਰਫ ਨਿੰਦਿਆ ਹੈ, ਇੱਕ ਪਾਸੇ ਮਿੱਤਰ ਹੈ, ਦੂਸਰੀ ਤਰਫ ਦੁਸ਼ਮਣ ਹੈ। ਸਤਿਗੁਰੂ ਕਹਿੰਦੇ ਨੇ ਇਹ ਸਾਰੇ ਵਰਤਾਰੇ ਦੇ ਵਿੱਚ ਜੋ ਕੁਝ ਵਰਤ ਰਿਹਾ ਹੈ ਇਹ ਕੇਵਲ ਉਹਦੇ ਹੁਕਮ ਦੀ ਖੇਡ ਚੱਲ ਰਹੀ। ਅਸੀਂ ਗੁਰਦੇਵ ਜੀ ਦੀ ਇਸ ਪੌੜੀ ਦਾ ਪਾਠ ਕਿ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ। ਮੈਂ ਇਹ ਬੇਨਤੀ ਕਰਨ ਲੱਗਾ, ਉੱਤਮਤਾ ਔਰ ਨੀਚਤਾ, ਚੰਗਾ ਤੇ ਮੰਦਾ, ਇਸੇ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਅਸੀਂ ਪੜ੍ਹਦੇ ਹਾਂ, ਹਾਲਾਂਕਿ ਪੜ੍ਹਦਿਆਂ ਅਰਥ ਕਰਦਿਆਂ ਬੋਧਕ ਤਲ ਤੇ ਵੀ ਅਸੀਂ ਸਾਰੇ ਵਰਤ ਰਹੇ ਹਾਂ, ਪਰ ਜਦੋਂ ਸੁਰਤ ਉੱਚੀ ਵਾਲਾ ਇਸ ਸ਼ਬਦ ਨੂੰ ਕਮਾਣ ਵਾਲਾ ਇਹਦੇ ਅਰਥ ਕਰਦਾ ਉਹ ਇੱਕੋ ਗੱਲ ਕਹਿੰਦਾ, ਕਿੰਨੂ ਚੰਗਾ, ਕਿੰਨੂ ਮੰਦਾ, ਕਿੰਨੂ ਜ਼ਹਿਰ, ਕਿੰਨੂ ਅੰਮ੍ਰਿਤ, ਕਿੰਨੂ ਦੁੱਖ, ਕਿੰਨੂ ਸੁੱਖ, ਕਿੰਨੂ ਮਿੱਤਰ ਤੇ ਕਿੰਨੂ ਦੁਸ਼ਮਣ ਕਹਿਣਾ, ਚੱਲਦਾ ਤਾਂ ਸਭ ਕੁਝ ਉਹਦਾ ਹੁਕਮ ਪਿਆ ਹੈ ਨਾ, ਉਹਦੇ ਹੁਕਮ ਵਿੱਚ ਹਰ ਭਾਵ ਐਸ ਹੋਏ। ਮੈਂ ਬੇਨਤੀ ਕਰ ਰਿਹਾ ਹਜ਼ੂਰ ਦਾ ਇਹ ਬਚਨ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਹੀ। ਹੁਣ ਇਹ ਜਿਹੜਾ ਬਚਨ ਹੈ, ਹੁਕਮ ਵਿੱਚ ਉੱਤਮਤਾ, ਹੁਕਮ ਵਿੱਚ ਨੀਚਤਾ, ਹੁਕਮ ਵਿੱਚ ਸੁੱਖ, ਹੁਕਮ ਵਿੱਚ ਦੁੱਖ, ਹੁਕਮ ਵਿੱਚ ਬਖਸ਼ੀਸ਼, ਹੁਕਮ ਵਿੱਚ ਭਟਕਣਾ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਹੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਇਹ ਕੋਈ ਚੀਜ਼ ਸੰਸਾਰ ਦੀ ਉਹਦੇ ਹੁਕਮ ਤੋਂ ਬਾਹਰ ਹੈ ਹੀ ਨਹੀਂ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਏ, ਇਹ ਉਸਦੇ ਹੁਕਮ ਦੇ ਵਿੱਚ ਚੱਲਦਾ ਪਿਆ। ਉਸ ਤੋਂ ਅੱਗੇ ਇੱਕ ਹੋਰ ਬੇਨਤੀ, ਇੱਕ ਬੇਨਤੀ ਜਪਜੀ ਸਾਹਿਬ ਵਿੱਚ ਇੱਕ ਪੌੜੀ ਹਜ਼ੂਰ ਦੀ, ਖਾਸ ਕਰਕੇ ਬਹੁਤਾ ਕਰਮ ਲਿਖਿਆ ਨਾ ਜਾਏ। ਮੈਂ ਥੋੜਾ ਜਿਹਾ ਇਸਨੂੰ ਰਿਪੀਟ ਕਰ ਰਿਹਾ ਜੀ। ਕਰਮ ਦਾ ਅਰਥ ਇੱਥੇ ਬਖਸ਼ਿਸ਼, ਪਾਰ ਬ੍ਰਹਮ ਵਾਹਿਗੁਰੂ ਦੀ ਜਿਹੜੀ ਬਖਸ਼ਿਸ਼ ਹੈ, ਇਹਨੂੰ ਦੁਨੀਆਂ ਦਾ ਕੋਈ ਵੀ ਕਾਗਜ਼, ਕੋਈ ਕਲਮ, ਕੋਈ ਵੀ ਕੰਪਿਊਟਰ, ਕੋਈ ਚੀਜ਼ ਦੁਨੀਆਂ ਦੀ ਪਰਮਾਤਮਾ ਦੀ ਬਖਸ਼ਿਸ਼ ਨੂੰ ਲਿਖ ਸਕਦੀ ਕਿ ਜੋ ਕੁਝ ਉਹਨੇ ਬਖਸ਼ ਦਿੱਤਾ ਇਹਦਾ ਕੋਈ ਮਾਪਦੰਡ ਹੈ, ਇਹਨੂੰ ਤੋਲ ਲਾਂਗੇ, ਕਿਤੇ ਜੋਖ ਲਾਂਗੇ। ਸਤਿਗੁਰੂ ਨੇ ਇਸੇ ਕਰਕੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਉਸ ਦੇ ਦਿੱਤੇ ਦਾਨ ਦੀ ਕੀਮਤ ਹੀ ਕੋਈ ਨਹੀਂ, ਤੇਰਾ ਦਾਨਾ ਕੀਮਤ ਨਾ ਪਵੇ, ਤਿਸ ਦਾਤੇ ਕਮਨ ਸੁਮਾਰ, ਜੋ ਤੂੰ ਬਖਸ਼ਿਸ਼ ਕਰ ਰਹੇ ਕਿਰਪਾ ਕਰ ਰਹੇ ਉਸ ਕਰਮ ਦੀ ਕੋਈ ਗਿਣਤੀ ਮਿਣਤੀ ਨਹੀਂ, ਦੇਣ ਵਾਲਿਆ ਤੇਰੀ ਗਿਣਤੀ ਮਿਣਤੀ ਕੀ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਬਹੁਤਾ ਕਰਮ ਲਿਖਿਆ ਨਾ ਜਾਏ। ਮੈਂ ਬੇਨਤੀ ਇਹ ਕਰਨੀ, ਸੁੱਖ ਦੁੱਖ ਤੇ ਹਰ ਭਾਵ ਹੈ। ਹਜ਼ੂਰ ਨੇ ਉੱਥੇ ਬਖਸ਼ਿਸ਼ ਕੀਤੀ ਕਿ ਰੱਬ ਦੇ ਬਹੁਤੇ ਕਰਮ ਨੂੰ ਕੋਈ ਲਿਖ ਨਹੀਂ ਸਕਦਾ। ਪਰ ਅਗਲੀ ਗੱਲ, ਉਹ ਜਿਹੜਾ ਬਖਸ਼ਿਸ਼ ਕਰ ਰਿਹਾ ਹੈ, ਜਿਹੜਾ ਰਹਿਮਤ ਕਰ ਰਿਹਾ ਹੈ, ਜਿਹੜਾ ਕਿਰਪਾ ਕਰ ਰਿਹਾ ਹੈ, ਉਹ ਬਿਲਕੁਲ ਇਸ ਕਰਕੇ ਨਹੀਂ ਕਰ ਰਿਹਾ ਲੋਕ ਮੈਨੂੰ ਇਹਦੇ ਬਦਲੇ ਕੀ ਦੇਣਗੇ। ਫਿਰ ਇਸ ਨੂੰ ਉਸ ਦੇਣ ਵਾਲੇ ਦੇ ਅੰਦਰ ਰੰਚਕ ਮਾਤਰ ਵੀ ਤਮਾ ਨਹੀਂ, ਬਾਕੀ ਤਕਰੀਬਨ ਸੰਸਾਰ ਵਿੱਚ ਕੋਈ ਵੀ ਕਰਮ ਕਰਦਾ ਹੈ ਬੰਦਾ ਉਸ ਕਰਮ ਦੇ ਪਿੱਛੇ ਕੋਈ ਨਾ ਕੋਈ ਕਿਤੇ ਨਾ ਕਿਤੇ ਸੂਕਸ਼ਮ ਤੋਂ ਸੂਕਸ਼ਮ ਫੁਰਨਾ ਤਮੇ ਦਾ ਟਿਕਿਆ ਹੁੰਦਾ ਹੈ। ਜੇ ਮੈਂ ਇਹਦਾ ਕਰਨਾ ਪਿਆ ਇਹਦੇ ਬਦਲੇ ਮੈਨੂੰ ਇਹ ਮਿਲੇ, ਰੱਬ ਅੰਦਰ ਇਹ ਫੁਰਨਾ ਨਹੀਂ। ਇੱਕ ਬੱਚੇ ਦੀ ਪਰਵਰਿਸ਼ ਮਾਪੇ ਕਰਦੇ, ਇੱਕ ਤਾਂ ਫਰਜ਼ ਹੈ, ਪਰ ਧੁਰ ਅੰਦਰ ਇੱਕ ਫੁਰਨਾ ਬੈਠਾ, ਕੱਲ ਨੂੰ ਇਹ ਸਾਡਾ ਸਹਾਰਾ ਬਣੇਗਾ। ਇੱਕ ਰਾਜਨੇਤਾ ਬੰਦਾ ਕਿਸੇ ਪ੍ਰਜਾ ਦੀ ਸੇਵਾ ਕਰ ਰਿਹਾ, ਫਰਜ਼ ਅਦਾ ਕਰ ਰਿਹਾ, ਪਰ ਸੂਕਸ਼ਮ ਅੰਦਰ ਇਹ ਵੀ ਖਿਆਲ ਹੈ ਕਿ ਜਿਨ੍ਹਾਂ ਦੀ ਮੈਂ ਸੇਵਾ ਕਰ ਰਿਹਾ ਇਹ ਸਾਰੇ ਕੱਲ ਨੂੰ ਮੇਰੇ ਹੱਕ ਦੇ ਵਿੱਚ ਖੜੇ ਹੋਣਗੇ। ਜੇ ਇਨਸਾਨ ਪੁੰਨ ਕਰ ਰਿਹਾ,
ਉਸ ਪੁੰਨ ਦੇ ਵਿੱਚ ਵੀ ਸੂਕਸ਼ਮ ਜੀ ਇੱਕ ਗੱਲ ਬਈ ਪਈ ਹੈ ਕਿ ਜੋ ਕੁਝ ਮੈਂ ਕਰ ਰਿਹਾ ਇਹਦੇ ਬਦਲੇ ਪਰਮਾਤਮਾ ਮੈਨੂੰ ਜ਼ਰੂਰ ਦਏਗਾ। ਮੈਂ ਇਸ ਕਰਕੇ ਬੇਨਤੀ ਕੀਤੀ, ਕੋਈ ਕਰਮ ਵੀ ਦੁਨੀਆਂ ਦਾ ਕੋਈ ਬੰਦਾ ਕਰਦਾ, ਸਾਰੇ ਨਹੀਂ, ਸੇਵਾ ਕਰ ਤੋ ਇੰਨੇ ਕੰਮ ਹੀ ਟਾਵਾਂ ਟਾਵਾਂ, ਪਰ ਹਰ ਅੰਦਰ ਇਹ ਫੁਰਨਾ ਬੈਠਾ ਜੋ ਕੁਝ ਮੈਂ ਕਰ ਰਿਹਾ ਇਸ ਬੀਜੇ ਦਾ ਫਲ ਮੈਨੂੰ ਆ ਮਿਲੇਗਾ। ਪਰ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਇਸ ਤਰ੍ਹਾਂ ਨਹੀਂ ਕਰ। ਉਹਨੇ ਮੰਨ ਲਓ ਇੱਕ ਜੀਵ ਨੂੰ ਰੋਟੀ ਦੇ ਦਿੱਤੀ, ਇੱਕ ਜੀਵ ਨੂੰ ਉਹਨੇ ਘਰ ਸੋਹਣਾ ਦੇ ਦਿੱਤਾ, ਉਹ ਇਸ ਕਰਕੇ ਨਹੀਂ ਕਰ ਰਿਹਾ ਕਿ ਮੈਂ ਜੀਵਾਂ ਨੂੰ ਜੋ ਕੁਝ ਦੇ ਰਿਹਾ ਇਹਦੇ ਬਦਲੇ ਮੈਨੂੰ ਆ ਦੇਣਗੇ। ਇੱਥੋਂ ਤੱਕ ਕਿ ਜੇ ਸਾਰੀ ਮਾਨਵਤਾ ਪਰਮਾਤਮਾ ਦੀ ਇਬਾਦਤ ਤੋਂ ਆਕੀ ਵੀ ਹੋ ਜਾਏ ਤਾਂ ਉਹਨੂੰ ਫਿਰ ਵੀ ਕੋਈ ਪਰਵਾਹ ਨਹੀਂ, ਕਿਉਂਕਿ ਉਹ ਆਊਟਪੁੱਟ ਦੀ ਆਸ ਨਹੀਂ ਰੱਖਦਾ, ਉਹਦੇ ਅੰਦਰ ਤਮਾ ਨਹੀਂ ਹੈਗਾ ਕਿ ਇਹਦੇ ਬਦਲੇ ਮੈਨੂੰ ਕੀ ਮਿਲੇਗਾ। ਮਹਾਰਾਜ ਜੀ ਨੇ ਕਿਹਾ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਸ ਵੱਡੇ ਦਾਤੇ ਅੰਦਰ ਤਿਲ ਜਿਤਨਾ ਵੀ ਲਾਲਚ ਨਹੀਂ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਉਸ ਦੇ ਦਰ ਤੇ ਪਤਾ ਨੀ ਕਿੰਨੇ ਸੂਰਮੇ ਨੇ ਜਿਹੜੇ ਮੰਗਦੇ ਪਏ ਨੇ। ਆਪਾਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗੇ, ਇਸ ਕਰਕੇ ਅਸੀਂ ਪੂਰੀ ਪੌੜੀ ਦਾ ਪਾਠ ਲਈ ਅਰਥ ਹੋ ਜਾਣਗੇ ਤੇ ਵਿਚਾਰ ਆਪਣੀ ਇਹ ਚਾਰੀ, ਜਤਨ ਬਹੁਤ ਸੁੱਕੇ ਕੀਏ ਦੋਪੋ ਕੀ ਉਹਨਾਂ ਕੋਲ, ਕਹੋ ਨਾਨਕ ਸੁਣ ਰੇ ਮਨਾ ਹਰ ਭਾਵ ਐਸ ਹੋਏ। ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ। ਅਣਗਿਣਤ ਜੋਧੇ ਜਿਹੜੇ ਨੇ ਉਹ ਇਹ ਦਾਤਾਂ ਪੇ ਮੰਗਦੇ ਨੇ, ਕੇਤਿਆਂ ਗਣਤ ਨਹੀਂ ਵਿਚਾਰ। ਅਗਲੇ ਬਚਨ ਨੇ ਕੇਤੇ ਖੱਪ ਟੁੱਟੈ ਵਿਕਾਰ, ਕਈ ਤੇਰੀਆਂ ਦਾਤਾਂ ਲੈ ਕੇ ਵਿਕਾਰਾਂ ਵਿੱਚ ਪ੍ਰਵਿਰਤ ਹੋ ਗਏ। ਕੇਤੇ ਖੱਪ ਟੁੱਟੈ ਵਿਕਾਰ, ਕੇਤੇ ਲੈ ਮੁੱਕਰ ਪਾਹੇ। ਅਣਗਿਣਤ ਉਹ ਨੇ ਜਿਹੜੀਆਂ ਦਾਤਾਂ ਲੈਂਦੇ ਨੇ ਤੇ ਮੁੱਕਰ ਵੀ ਜਾਂਦੇ ਨੇ। ਕੌਣ ਏ ਤੂੰ ਸਾਨੂੰ ਦੇਣ ਵਾਲਾ? ਦਸ ਵਸਤੂ ਲੈ ਪਾਛੈ ਪਾਵੇ, ਏਕ ਬਸਤ ਕਾਰਨ ਬੇਕੋਟ ਗਵਾਵੇ। ਕੇਤੇ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਹੁਣ ਅਗਲੀ ਬੇਨਤੀ ਹੈ ਮਹਾਰਾਜ ਜਿਹੜੀ ਸਾਨੂੰ ਸਮਝਾਉਂਦੇ ਪਏ। ਹਜ਼ੂਰ ਕਹਿੰਦੇ ਨੇ ਇਹਦੇ ਵਿੱਚ ਵਕਾਰੀ ਵੀ ਨੇ ਮੂਰਖ ਵੀ ਨੇ। ਕੇਤੇ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਏ, ਕੇਤਿਆਂ ਦੁੱਖ ਭੂਖ ਸਦਮਾਰ। ਇਹਨੂੰ ਸਮਝ ਪੈ ਜਾਏਗੀ ਤੇ ਫਿਰ ਹਰ ਭਾਵ ਐਸੋ। ਅਣਗਿਣਤ ਐਸੇ ਨੇ, ਤੁਸੀਂ ਅੱਜ ਵੀ ਦੇਖੋ ਕਿ ਐਸੇ ਨੇ ਜਿਨ੍ਹਾਂ ਨੂੰ ਰੋਟੀ ਵੀ ਨਹੀਂ, ਐਸੇ ਨੇ ਜਿਨ੍ਹਾਂ ਕੋਲ ਰੋਟੀ ਖਾਣ ਦਾ ਵਕਤ ਨਹੀਂ। ਗੁਰੂ ਜੀ ਕਹਿੰਦੇ ਨੇ ਬੇਅੰਤ ਤੇਰੀ ਸ੍ਰਿਸ਼ਟੀ ਚ ਐਸੇ ਨੇ, ਕਿਸੇ ਨੂੰ ਦੁੱਖ ਦੇ ਦਿੱਤਾ, ਕਿਸੇ ਨੂੰ ਭੁੱਖ ਦੇ ਦਿੱਤਾ, ਕਿਤੇ ਬਿਮਾਰੀ ਪਾ ਦਿੱਤੀ, ਕਿਤੇ ਲੋਕ ਬਚ ਰਹੇ ਨੇ, ਕਿਤੇ ਮਰ ਰਹੇ ਨੇ। ਵਾਹ ਵਾਹ ਸਤਿਗੁਰੂ, ਉੱਥੇ ਬਿਲਕੁਲ ਬਾਬਾ ਜੀ ਨੇ ਕਿਹਾ ਤੇਰੀ ਕਰੋਪੀ ਨਹੀਂ ਕਿਹਾ। ਬਾਬਾ ਕਹਿੰਦੇ ਰੱਬ ਦੀ ਕਰੋਪੀ, ਜੋ ਸਾਡੇ ਸ਼ਬਦ ਵਰਤਨੇ ਆ, ਰੱਬ ਦਾ ਕਹਿਰ ਕਹਿ, ਰੱਬ ਦੀ ਕਰੋਪੀ ਕਹਿ, ਰੱਬ ਆ ਕਰੇ। ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਆਪਣੇ ਪਿਆਰੇ ਪ੍ਰੀਤਮ ਦੀ ਕਿਸੇ ਕਿਰਤ ਤੇ ਕਰੋਪੀ ਸ਼ਬਦ ਵਰਤਦੀ ਨੇ। ਕਹਿੰਦੇ ਨੇ ਵਾਹ ਪਰਮਾਤਮਾ, ਇਹ ਦੁੱਖ, ਇਹ ਭੁੱਖ, ਇਹ ਮੌਤ, ਇਹ ਬਿਮਾਰੀ, ਜੋ ਕੁਝ ਵਰਦਾ ਪਿਆ, ਸੱਚ ਇਹ ਵੇ ਇਹ ਤੇਰੀਆਂ ਬਣਾਈਆਂ ਹੋਈਆਂ ਦਾਤਾਂ ਨੇ। ਤੇ ਇਸ ਗੱਲ ਦੀ ਸਮਝ ਉਦੋਂ ਪੈਂਦੀ ਹੈ ਬਾਬਾ, ਜਦੋਂ ਤੇਰੇ ਭਾਣੇ ਨੂੰ ਮੰਨਣ ਦੀ ਜਾਂਚ ਆ ਜਾਏ। ਹਰ ਭਾਵੇਂ ਸੋਏ, ਗੁਰੂ ਜੀ ਦਾ ਬਚਨ, ਕੇਤਿਆਂ ਦੁੱਖ ਭੋਗ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ, ਇਹ ਭੇ ਦਾਤ

ਸਿੰਘ ਬਾਬਾ ਜੁਝਾਰ ਸਿੰਘ ਕੋਲੋਂ ਨਿਕਲ ਰਹੇ ਸਨ ਤੇ ਸ਼ਾਇਰ ਨੇ ਆਪਣੇ ਅੰਦਰ ਦੇ ਖਿਆਲ ਮੁਤਾਬਕ ਕਿਹਾ, ਗੁਰੂ ਗੋਬਿੰਦ ਸਿੰਘ ਕਹਿ ਰਹੇ ਸਨ, ਥੇ ਚਾਰ ਹੋ ਅਬ ਦੋ ਹੀ, ਥੇ ਚਾਰ ਹੋ ਅਬ ਦੋ ਹੀ, ਸਾਹਰ ਯੇ ਵੀ ਨਾ ਹੋਗੇ, ਸਵੇਰ ਤੱਕ ਇਹ ਵੀ ਨੀ ਰਹਿਣੇ। ਥੇ ਚਾਰ ਹੋ ਅਬ ਦੋ ਹੀ, ਸਾਹਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਆ ਸਬਰ ਕਰੇਂਗੇ ਜਾਂ ਲਫ਼ਜ਼ ਉਹਨੇ ਵਰਤਿਆ ਨਾ, ਉਹ ਬੜੇ ਕਮਾਲ ਦਾ। ਉਂਝ ਵੈਸੇ ਮੈਂ ਬੇਨਤੀ ਕਰਾਂਗਾ, ਚੰਗੀ ਲੱਗੇ ਤਾਂ ਕੱਪੜਿਆਂ ਤੇ ਤੁਕਾਂ ਲਿਖ ਕੇ ਨਾ ਰੋਲੀਏ। ਉਂਝ ਚਲੋ ਅਖਬਾਰਾਂ ਕਾਗਜ਼ਾਂ ਚ ਮਿਲਦਾ ਪਿਆ ਸਭ ਕੁਝ। ਜਿਹੜੇ ਇਹ ਲਫ਼ਜ਼ ਨੇ ਇਹ ਕੇਵਲ ਬੁੱਧ ਗਿਆਨ ਨਹੀਂ, ਇੱਕ ਇੱਕ ਸ਼ਬਦ ਜਿਹੜਾ ਇਹਦੇ ਵਿੱਚ ਗੁਰੂ ਸਮੋਇਆ ਹੋਇਆ। ਤੇ ਆਪਾਂ ਕਾਰ ਪਿੱਛੇ ਲਿਖ ਕੇ ਕਿਹਨੂੰ ਦਿਖਾਉਂਦੇ ਪਏ? ਇਹ ਪੇ ਦਾਤ ਤੇਰੀ ਦਾਤਾਰ, ਉਹ ਪਿਛਲਾ ਵਹਿੰਦਾ ਪਿਆ ਤੇ ਉਹਨੂੰ ਦੱਸਦੇ ਪਏ ਵੀ ਇਹ ਤੇਰੀ ਦਾਤ ਹੈ। ਹੁਣ ਵੇਖੋ ਸਿੱਧੀ ਜੀ ਗੱਲ, ਜਦੋਂ ਗੱਡੀ ਚਲਾਉਂਦੇ ਹਾਂ, ਛੋਟੀ ਜੀ ਗੱਲ ਹੀ ਇਹ ਵੀ ਹੌਲੀ ਜੀ ਕਹੋਗੇ ਕਰ ਦਿੱਤੀ ਗੱਲ, ਗੱਡੀ ਦੇ ਪਿੱਛੇ ਲਿਖਿਆ ਹੁੰਦਾ ਨਾ ਵੀ ਪਿੱਛੇ ਰਹੋ, ਡਿਸਟੈਂਸ ਤੇ ਰਹੋ, ਦੂਰੀ ਬਣਾ ਕੇ ਰੱਖੋ, ਹਾਰਨ ਪਲੀਜ਼ ਲਿਖਿਆ ਹੁੰਦਾ। ਉਹ ਕਿਹਦੇ ਲਈ ਹੁੰਦਾ? ਪਿਛਲੇ ਹੁੰਦਾ ਨਾ, ਜੋ ਫੱਟੇ ਤੇ ਲਿਖਿਆ ਹੈ ਉਹ ਪਿਛਲੇ ਵਾਸਤੇ ਵੀ ਮੈਂ ਆਹ ਕੋਈ ਤੈਨੂੰ ਸੂਚਨਾ ਦੇਣਾ ਪਿਆ। ਤੇ ਗੱਡੀ ਦੇ ਪਿੱਛੇ ਲਿਖ ਕੇ ਇਹ ਪੇ ਦਾਤ ਤੇਰੀ ਦਾਤਾਰ ਪਿਛਲੇ ਨੂੰ ਦੱਸਦੇ ਪਏ? ਨਹੀਂ ਪਿਆਰਿਓ, ਮੈਂ ਇੱਕ ਬੇਨਤੀ ਕਰਾਂਗਾ, ਇਸ ਤਰ੍ਹਾਂ ਗੁਰਬਾਣੀ ਦੀਆਂ ਤੁਕਾਂ ਨਾ ਵਰਤੀਏ। ਜੇ ਲਿਖਣਾ ਹੀ ਹੈ, ਹਿਰਦੈ ਹੀ ਲਿਖ ਲਿਓ, ਸੀਨੇ ਚ ਲਿਖ ਲੈ ਮਨਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕੇਤਿਆਂ ਦੂਖ ਭੂਖ ਸਿਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਤੇ ਸੱਚ ਇਹ ਵੇ ਕਿ ਇਸ ਚੀਜ਼ ਨੂੰ ਦਾਤ ਕਹਿਣ ਕੇ ਵਾਲਾ ਕੇਵਲ ਗੁਰੂ ਨਾਨਕ ਸਾਹਿਬ ਹੈ। ਆਮ ਤੌਰ ਤੇ ਕੋਈ ਬੰਦਾ ਹੋਵੇ ਉਹ ਕਹੇਗਾ ਕਰੋਪੀ ਕਹਿਰ, ਮੈਂ ਕਿਹਾ ਆਹ ਦਾਤ ਸ਼ਬਦ ਕਹਿਣਾ ਤੇ ਇਹਦੇ ਵਿੱਚ ਜਨਮ ਦਾ ਜ਼ਿਕਰ ਨਹੀਂ, ਇਹਦੇ ਵਿੱਚ ਤੰਦਰੁਸਤੀ ਅਰੋਗਤਾ ਦਾ ਜ਼ਿਕਰ ਨਹੀਂ, ਇਹਦੇ ਵਿੱਚ ਲਾਭ ਦਾ ਜ਼ਿਕਰ ਨਹੀਂ, ਇਹਦੇ ਵਿੱਚ ਰਜਵੇਂ ਪੈਸੇ ਦਾ ਜ਼ਿਕਰ ਨਹੀਂ। ਇੱਥੇ ਹੈ ਦੁੱਖ ਭੂਖ ਸਦਮਾਰ, ਇਹ ਸਾਰੀਆਂ ਚੀਜ਼ਾਂ ਮਹਾਰਾਜ ਕਹਿੰਦੇ ਤੇਰੀਆਂ ਦਾਤਾਂ। ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਤੇ ਮਹਾਰਾਜ ਜਿਸ ਜਿਸ ਅਸ ਮੇਰੀ ਸੁਰਤ ਅੜੀ, ਸੁੱਖ ਵੇਲੇ ਹੋਰ, ਦੁੱਖ ਵੇਲੇ ਹੋਰ, ਉਸਤ ਵੇਲੇ ਹੋਰ, ਨਿੰਦਿਆ ਵੇਲੇ ਹੋਰ, ਮਹਾਰਾਜ ਕਹਿੰਦੇ ਇਸ ਸੁਰਤ ਨੇ ਓਨੀ ਦੇਰ ਤੱਕ ਮੁਕਤ ਨਹੀਂ ਹੋਣਾ ਜਿੰਨੀ ਦੇਰ ਤੱਕ ਭਾਣੇ ਦੀ ਸਮਝ ਨਾ ਪਏ, ਤੇ ਭਾਣਾ ਓਨੀ ਦੇਰ ਤੱਕ ਸਮਝ ਨਹੀਂ ਲੱਗਣਾ ਜਿੰਨੀ ਦੇਰ ਤੱਕ ਪ੍ਰੀਤਮ ਦਾ ਚਿੰਤਨ ਨਾ ਕਰੇ। ਹਜ਼ੂਰ ਨੇ ਕਿਹਾ ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਅਗਲੀਆਂ ਤੁਕਾਂ ਨੇ ਬੰਦ ਖਲਾਸੀ, ਜਿਹੜਾ ਬੰਧਨ ਪਿਆ ਹੈ ਇਹ ਚੋ ਖਲਾਸੀ ਮੁਕਤੀ ਮਿਲੇਗੀ। ਬੰਦ ਖਲਾਸੀ ਭਾਣਾ ਹੋਏ, ਭਾਣੇ ਤੋਂ ਬਿਨਾ ਨੀ, ਹੋਰ ਆਖ ਨਾ ਸਕੇ ਕੋਈ, ਜੇ ਕੋ ਖਾਏ ਕਾ ਆਖਣ ਪਾਏ ਉਹ ਜਾਣੇ, ਜੇਤੀਆਂ ਮੂੰਹ ਖਾਏ। ਜਿਹੜਾ ਇਹ ਸ਼ਬਦ ਕਹੇ ਨਹੀਂ ਨਹੀਂ ਮੈਂ ਭਾਣੇ ਦੀ ਪਰਵਾਹ ਨਹੀਂ ਕਰਦਾ, ਨਮਹਾਰਾਜ ਕਹਿੰਦੇ ਨਹੀਂ, ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰਨ ਲੱਗਾ, ਇਹ ਦੁੱਖ ਸੁੱਖ ਇਹ ਸਾਰਾ ਉਹਦੀ ਬਣਾਈ ਹੋਈ ਖੇਡ ਹੈ, ਉਹ ਖੇਡਾਂ ਖੇਡ ਰਿਹਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਤੇ ਕਿਹਾ ਜੀਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ, ਮੁਸ ਤੁਕ ਤੇ ਫਿਰ ਆਉਣ ਲੱਗਾ। ਦੁੱਖ ਦੇ ਹਟਾਉਣ ਦਾ ਯਤਨ ਨਹੀਂ ਕੀਤਾ, ਸੁੱਖ ਦੀ ਪ੍ਰਾਪਤੀ ਹੈ। ਤੇ ਮੈਂ ਅੱਜ ਦਿਨ ਕਿਹਾ ਸੀ ਜਿੰਨੇ ਸੁੱਖ ਨੇ ਹਰ ਸੁੱਖ ਦੇ ਵਿੱਚ ਦੁੱਖ ਲੁਕਿਆ ਹੋਇਆ ਹੈ, ਭਾਵੇਂ ਆ ਧੁੱਪ ਚਿੱਟੀ ਹੈ ਨਾ, ਸ਼ਵੇਤ ਹੈ, ਇਹਦੇ ਵਿੱਚ ਵੀ ਤਾਂ ਕਾਲਖ ਹੈਗੀ ਏ, ਇਹਦੇ ਚਿੱਟੇਪਨ ਵਿੱਚ ਵੀ ਕਾਲਖ ਹੈ। ਆਪਾਂ ਧੁੱਪੇ ਬੈਠਣੇ ਆ ਤੇ ਕਈ ਵਾਰੀ ਕਹਿੰਦੇ ਆ ਬੰਦਾ ਧੁੱਪੇ ਬੈਠਾ ਦਾ ਚਮੜੀ ਦਾ ਰੰਗ ਕਾਲਾ ਪੈਣ ਲੱਗ ਪਿਆ। ਚਲੋ ਫਿਰ ਵੀ ਮੇਰੀ ਬੇਨਤੀ ਹੈ, ਕੋਈ ਚੀਜ਼ ਹੈ ਖੇੜੇ ਵਿੱਚ ਮੁਰਝਾਟ ਨਹੀਂ, ਜਿਹੜਾ ਖਿੜਿਆ ਹੈ ਉਹ ਖੇੜੇ ਵਿੱਚ ਹੀ ਤਾਂ ਉਹਨੇ ਮੁਰਝਾ ਜਾਣਾ ਹੈ, ਜਿੱਥੇ ਖਰਾ ਪਾਉਣੀ ਉੱਥੇ ਸੋਕਾ ਨਹੀਂ। ਇੱਥੇ ਸਤਿਗੁਰੂ ਨੇ ਕਿਹਾ ਵੀ ਸੁੱਖ ਦੇ ਯਤਨ ਕੀਤੇ, ਦੁੱਖ ਨੂੰ ਦੂਰ ਕਰਨ ਦਾ ਯਤਨ ਨਹੀਂ ਕੀਤਾ। ਪਰ ਇਹ ਮਰਥ ਕੀਤੇ ਕਈ ਗੁਰਮੁਖਾਂ ਨੇ ਕੀਤੇ ਆ ਵੀ ਦੁੱਖ ਬਿਨਾਂ ਯਤਨ ਤੋਂ ਆ ਗਿਆ। ਜਦੋਂ ਦੁੱਖ ਤੰਗ ਕਰ ਰਿਹਾ ਇਹ ਪਤਾ ਵੀ ਇਹ ਟਿਕਣ ਨਹੀਂ ਦਿੰਦਾ, ਤੂੰ ਜਿਸ ਦੀ ਖਾਤਰ ਕਹਿੰਦਾ ਹੁਣ ਸੁੱਖ ਮਿਲ ਜਾਏ ਉਹ ਫਿਰ ਦੁੱਖ ਬਣੇਗਾ। ਤੇ ਗੁਰੂ ਨੇ ਫਿਰ ਬਾਣੀ ਚ ਕਿਹਾ ਨਹੀਂ, ਤੂੰ ਇੱਕ ਇਸ ਸਮੱਸਿਆ ਦਾ ਹੱਲ ਲੱਭ ਹੀ ਦੁੱਖ ਹੋਵੇ ਨਾ। ਮੇਰੀ ਫਿਰ ਬੇਨਤੀ ਸੁਣਿਓ, ਦੁੱਖ ਨਾ ਆਵੇ ਇਹਦਾ ਯਤਨ ਨਹੀਂ ਕੀਤਾ। ਹਜ਼ੂਰ ਨੇ ਕਿਹਾ ਵੀ ਇਹ ਤਰੀਕਾ ਲੱਭ, ਇਹਦੀ ਜੜ ਕਿਵੇਂ ਪੱਟੀ ਜਾਏ? ਹਾਂ ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਿੱਤਾ ਹੈ। ਦੁੱਖ ਮੈਂ ਅਰਜ਼ ਕਰਾਂਗਾ ਬੜੇ ਬੜੇ ਚੰਗੇ ਚੰਗੇ ਬੰਦਿਆਂ ਨੂੰ ਜੀਵਨ ਦੇ ਕੇ ਗਿਆ। ਮਹਾਰਾਜ ਦਾ ਇੱਕ ਬਚਨ ਹੈ, ਦੁੱਖਾਂ ਤੇ ਸੁੱਖ ਉਪਜੈ, ਸੁਖੀ ਹੋਵੇ ਦੁੱਖ। ਜਿੱਥੇ ਦੁੱਖ ਨੇ ਉੱਥੇ ਸੁੱਖ ਉਪਜੇਗਾ। ਪਿਆਰੇ ਉਚੇ

0: ਬਰਾਮਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹ ਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਕਹਿੰਦੇ ਸਭ ਕੁਝ ਛੱਡ ਕੇ ਜੰਗਲ ਵਿੱਚ ਚੱਲਾਂਗੇ, ਪਰ ਪੰਜ ਝੰਡਾਲ ਨਾਲ ਹੀ ਚੁੱਕੀ ਫਿਰਨ, ਉਹ ਤੇਰਾ ਖੇੜਾ ਨਹੀਂ ਛੱਡ ਰਹੇ, ਸੁਰਤ ਕਰਕੇ ਤੂੰ ਸ਼ੁੱਧ ਨਹੀਂ ਹੋਇਆ। ਪੰਜ ਝੰਡਾਲ ਨਾਲੇ ਲੈ ਆਇਆ, ਕਹਿੰਦੇ ਉਹ ਪੰਜ ਨਾਲ ਹੀ ਰਹੇ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਰਮੀ ਮਾਰੀ ਸਾਪ ਨਾ ਮੂਆ, ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਾਹਰ ਧੋਤੀ ਤੁਮੜੀ ਅੰਦਰ ਵਿਸਨ ਕੋਰ, ਸਾਧ ਪਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਬੜਾ ਕ੍ਰਾਂਤੀਕਾਰੀ ਪਾਤਸ਼ਾਹ ਨੇ ਮਤ ਸ਼ੁਰੂ ਕੀਤੀ ਇਹ ਗੱਲ ਕਹਿ ਕੇ ਕਿ ਰੋ ਪਰਿਵਾਰ ਸੰਸਾਰ ਵਿੱਚ, ਪਰ ਮੈਂ ਤੁਹਾਨੂੰ ਸੰਸਾਰ ਵਿੱਚ ਰਹਿੰਦਿਆਂ ਨੂੰ ਨਿਰੰਕਾਰ ਨਾਲ ਜੋੜ ਦਾਂਗਾ। ਔਰ ਸਤਿਗੁਰਾਂ ਬਾਹਰ ਲੌਜਿਕ ਗੱਲ ਕੀਤੀ, ਜੋਗੀਆਂ ਨਾਲੋਂ ਪੜ੍ਹੇ ਲਿਖੇ ਜੋਗੀ ਚਰਪੜ ਵਰਗੇ ਭਰਥਰ ਵਰਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਪਦਾਰਥ ਪਾਪ ਨਹੀਂ। ਕਿਸੇ ਵੀ ਬੱਚੇ ਨੂੰ ਉਹਦੇ ਮਨ ਪਰਚਾਵੇ ਵਾਸਤੇ ਉਹਦੇ ਪੇਰੈਂਟਸ ਟੋਇਲ ਲੈ ਕੇ ਦਿੰਦੇ ਨੇ, ਉਹ ਟੋਇਸ ਤੁਸੀਂ ਸਾਂਭ ਕੇ ਰੱਖਦੇ ਹੋ। ਬੱਚੇ ਵੱਡੇ ਹੋ ਜਾਣ ਤਾਂ ਵੀ ਘਰਾਂ ਵਿੱਚ ਟੋਇਸ ਰੂਮ ਬਣਾਈਦਾ, ਕਿਉਂਕਿ ਮਹਿੰਗੇ ਟੋਇਸ ਨੇ। ਹੁਣ ਉਹ ਟੋਇਸ ਜਿਹੜੇ ਖਿਡੌਣੇ ਲੈ ਕੇ ਦਿੱਤੇ ਉਹ ਮਾਂ ਪਿਓ ਨੇ ਲੈ ਕੇ ਦਿੱਤੇ, ਕੁਝ ਮਿੰਟਾਂ ਵਾਸਤੇ ਉਹਨਾਂ ਖਿਡੌਣਿਆਂ ਕਰਕੇ ਬੱਚਾ ਪਰਚ ਜਾਂਦਾ, ਪਰ ਕੁਝ ਸਮੇਂ ਬਾਅਦ ਖਿਡੌਣਿਆਂ ਤੋਂ ਮਨ ਹਟਦਾ, ਫਿਰ ਉਹ ਮਾਂ ਪਿਓ ਨੂੰ ਚੇਤੇ ਕਰਦਾ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਕਿਉਂਕਿ ਪੇਰੈਂਟਸ ਨੇ ਲੈ ਕੇ ਦਿੱਤੇ ਨੇ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਕਿਉਂਕਿ ਮਾਂ ਨੇ ਲੈ ਕੇ ਦਿੱਤੇ ਨੇ। ਪਰ ਸਾਧ ਸੰਗਤ, ਖਿਡੌਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ। ਏਦਾਂ ਪਦਾਰਥਾਂ ਦਾ ਹੋਣਾ ਪਾਪ ਨਹੀਂ, ਪਦਾਰਥ ਦੇਣ ਵਾਲੇ ਪਰਮਾਤਮਾ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ। ਤਾਂ ਪਾਤਸ਼ਾਹ ਨੇ ਕਿਹਾ ਪਦਾਰਥ ਪਾਪ ਨਹੀਂ ਹੋ ਸਕਦੇ, ਇਸ ਲਈ ਗ੍ਰਸਥ ਨੂੰ ਇੰਨੀ ਵੱਡੀ ਮਹਾਨਤਾ ਦਿੱਤੀ। ਫਿਰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਕਿਹਾ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਥ ਪ੍ਰਦਾਨ। ਫਿਰ ਪਾਤਸ਼ਾਹ ਨੇ ਇਸ ਗੱਲ ਦਾ ਹੱਲ ਵੀ ਕੱਢਿਆ, ਇਹ ਗੱਲ ਸੱਚ ਹੈ ਕਿ ਸੰਸਾਰ ਵਿੱਚ ਪਰਿਵਾਰ ਵਿੱਚ ਸਮਾਜ ਵਿੱਚ ਰਹਿੰਦਿਆਂ ਮੈਲ ਲੱਗਦੀ ਹੈ। ਸਾਧ ਸੰਗਤ, ਇੱਕ ਕਥਾ ਤੁਹਾਡੇ ਕੰਮ ਆਏਗੀ ਆਪਣੇ ਸਾਰਿਆਂ ਦੀ। ਕੁਦਰਤ ਦਾ ਇੱਕ ਨਿਯਮ ਹੈ, 24 ਘੰਟਿਆਂ ਵਿੱਚ ਕੁਝ ਚੀਜ਼ਾਂ ਆਪਣੇ ਆਪ ਜਨਮ ਲੈਂਦੀਆਂ ਨੇ, ਆਪਣੇ ਆਪ ਮਿਟਦੀਆਂ ਨੇ। ਕੁਦਰਤ ਦੇ ਨਿਯਮ ਵਿੱਚ ਸਾਧ ਸੰਗਤ ਤੁਸੀਂ ਸਰੀਰ ਕਰਕੇ ਕੋਈ ਕੰਮ ਨਾ ਕਰੋ, ਇਸ਼ਨਾਨ ਕਰਕੇ ਘਰ ਵਿੱਚ ਬੈਠੇ ਰਹੋ, ਤਾਂ ਵੀ 24 ਘੰਟਿਆਂ ਵਿੱਚੋਂ ਸਰੀਰ ਦੇ ਰੋਮਾਂ ਵਿੱਚੋਂ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਅੰਦਰ ਸਰੀਰ ਦੇ ਰੋਮਾਂ ਵਿੱਚ ਹਵਾ ਭਰੀ ਹੋਈ ਹੈ ਜਿਹੜੀ ਗਰਮੀ ਦੇ ਰੂਪ ਵਿੱਚ ਪਸੀਨੇ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ। ਜੇ ਉਹ ਪਸੀਨਾ ਨਿਕਲਣਾ ਸਰੀਰ ਚੋਂ ਬੰਦ ਹੋ ਜਾਏ ਉਹਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ। ਤਾਂ ਸਾਧ ਸੰਗਤ ਅਨੇਕਾਂ ਰੋਗਾਂ ਦਾ ਇਲਾਜ ਡਾਕਟਰ ਕਹਿਣਗੇ ਵਾਕ ਕਰੋ, ਕਿਉਂ ਜੀ ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਸਰੀਰ ਦੇ ਰੋਮ ਖੁੱਲਣਗੇ, ਸਰੀਰ ਵਿੱਚੋਂ ਪਸੀਨਾ ਨਿਕਲਦਾ, ਰੋਮ ਖੁੱਲਣ ਨਾਲ ਕਈ ਬਿਮਾਰੀਆਂ ਕਈ ਰੋਗ ਦੂਰ ਹੋ ਜਾਂਦੇ। ਸੋ ਸਰੀਰ ਦੇ ਰੋਮਾਂ ਵਿੱਚੋਂ 24 ਘੰਟਿਆਂ ਵਿੱਚ ਕੋਈ ਕੰਮ ਨਾ ਕਰੋ, ਆਪਣੇ ਆਪ ਪਸੀਨਾ ਆਉਂਦਾ, ਇਹ ਸਰੀਰ 24 ਘੰਟਿਆਂ ਬਾਅਦ ਇਸ਼ਨਾਨ ਦੀ ਲੋੜ ਮਹਿਸੂਸ ਕਰਦਾ। ਸਰੀਰ ਤੇ ਪਹਿਨੇ ਹੋਏ ਕੱਪੜੇ ਕੋਈ ਮਿਹਨਤ ਨਹੀਂ ਕੀਤੀ, ਘਰੋਂ ਬਾਹਰ ਨਹੀਂ ਨਿਕਲੇ, ਸ਼ਾਮਾਂ ਨੂੰ ਵੇਖਿਓ ਪਹਿਨੀ ਹੋਈ ਸ਼ਰਟ ਦੇ ਕਲਰ ਉੱਤੇ ਥੋੜੀ ਬਹੁਤੀ ਮੈਲ ਲੱਗਦੀ ਜਾਂਦੀ, ਉਹ ਸਰੀਰ ਵਿੱਚੋਂ ਨਿਕਲਦੀ ਹੈ। ਸਾਧ ਸੰਗਤ, ਇਸੇ ਤਰ੍ਹਾਂ ਕੁਦਰਤ ਦੇ ਨਿਯਮ ਵਿੱਚ ਖੇਤੀ ਵਿੱਚ ਜਿਹੜੇ ਲੋਕ ਫਸਲ ਬੀਜਦੇ ਨੇ, ਜਦੋਂ ਉਹ ਇੱਕ ਕਿਸਾਨ ਪਹਿਲਾਂ ਪਨੀਰੀ ਬੀਜਦਾ, ਫਿਰ ਪੱਟ ਕੇ ਉਹ ਝੋਨਾ ਲਾਉਂਦਾ, ਉਹਦੇ ਉੱਤੇ ਉਹਦੀ ਮਿਹਨਤ ਹੈ, ਪਰ ਉਹ ਝੋਨੇ ਵਾਲੀ ਫਸਲ ਵਿੱਚ ਵੇਖਿਓ ਨਦੀਨ ਉਹਨੇ ਬੀਜਿਆ ਨਹੀਂ, ਆਪਣੇ ਆਪ ਉੱਗ ਗਏ। ਕਣਕ ਦੀ ਬਿਜਾਈ ਕਿਸਾਨ ਨੇ ਕੀਤੀ ਹੈ, ਪਰ ਕਣਕ ਦੇ ਖੇਤ ਵਿੱਚ ਘਾਹ ਬੂਟੇ ਆਪਣੇ ਆਪ ਉੱਗ ਗਏ। ਘਰ ਵਿੱਚ ਤੁਸੀਂ ਗਮਲੇ ਵਿੱਚ ਕੋਈ ਬੂਟਾ ਲਾਉਂਦੇ ਹੋ, ਘਾਹ ਉਹਦੇ ਵਿੱਚ ਆਪੇ ਉੱਗ ਖੜਦਾ, ਉਹ ਕਿੱਥੋਂ ਆਇਆ। ਏਦਾਂ ਕੁਦਰਤ ਦੇ ਨਿਯਮ ਵਿੱਚ ਇਹ ਚੀਜ਼ਾਂ, ਚੰਗੇ ਕਰਮ ਬੀਜਣੇ ਪੈਣਗੇ, ਮਾੜੇ ਕਰਮ ਬੀਜਣ ਦੀ ਲੋੜ ਨਹੀਂ ਤੁਹਾਡੇ ਜੀਵਨ ਵਿੱਚ, ਆਪਣੇ ਆਪ ਵਾਲੇ ਦੋਨੇ, ਇਹ ਕੁਦਰਤ ਦੇ ਨਿਯਮ ਵਿੱਚ ਹੈ। ਇਸ ਲਈ ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਪਰਫੈਕਟ ਹਾਂ, ਮੈਂ ਕਦੇ ਕੋਈ ਗਲਤੀ ਨਹੀਂ ਕੀਤੀ, ਮੇਰੇ ਤੋਂ ਕਦੇ ਕੋਈ ਭੁੱਲ ਨਹੀਂ ਹੋਈ, ਇਸ ਗੱਲ ਦਾ ਕੋਈ ਦਾਅਵਾ ਨਹੀਂ ਕਰ ਸਕਦਾ। ਸਾਰੀ ਦੁਨੀਆ ਇਮਪਰਫੈਕਟ ਹੈ, ਕੋਈ ਨਾ ਕੋਈ ਗਲਤੀ, ਕੋਈ ਭੁੱਲ, ਕੋਈ ਔਗਣ, ਕੋਈ ਕਮੀ ਹਰ ਸਰੀਰ ਵਿੱਚ। ਤਾਂ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਾ ਦੱਸਿਆ, ਪਾਤਸ਼ਾਹ ਦਾ ਇੱਕ ਸ਼ਬਦ ਹੈ ਬਸੰਤ ਹਿੰਡੋਲ ਦੇ ਅੰਦਰ, ਉੱਥੇ ਮਹਾਰਾਜ ਕਹਿੰਦੇ ਨੇ ਬਸੰਤ ਹਿੰਡੋਲ ਮਹੱਲਾ ਪਹਿਲਾ, ਸਾਲ ਗ੍ਰਾਮ ਬਿਪ ਪੂਜ ਮਨਾਵੋ ਸੋ ਕ੍ਰਿਤ ਤੁਲਸੀ ਮਾਲਾ। ਗੁਰੂ ਨਾਨਕ ਸਾਹਿਬ ਮਹਾਰਾਜ, ਰਾਮ ਨਾਮ ਜਪ ਬੇੜਾ ਬੰਦੋ, ਦਇਆ ਕਰੋ ਦਇਆਲ। ਫਿਰ ਅਗਲੀ ਐਗਜ਼ਾਮਪਲ ਦਿੱਤੀ,
ਕਹਿੰਦੇ ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟਹਿਗ ਦੀ ਵਾਲ ਕਾਹੇ ਗੱਜ ਲਾਵੋ। ਕਹਿੰਦੇ ਰੇਤ ਦੀ ਕੰਧ ਹੋਵੇ, ਉਹਨੂੰ ਬਾਹਰੋਂ ਪਲਸਤਰ ਕਰ ਦਿਓ ਸੀਮਿੰਟ ਨਾਲ, ਉਹ ਕਿੰਨੀ ਕੁ ਦੇਰ ਰਹੇਗੀ, ਉਹਨੇ ਡਿੱਗ ਜਾਣਾ। ਏਦਾਂ ਬਾਹਰੋਂ ਕਿਸੇ ਧਰਮ ਦਾ ਪਹਿਰਾਵਾ ਪਹਿਨ ਲਓ, ਅੰਦਰ ਧਰਮ ਨਾ ਹੋਵੇ, ਉਹ ਬਹੁਤੀ ਦੇਰ ਨਹੀਂ ਰਹੇਗਾ, ਉਹ ਡਿੱਗ ਜਾਂਦਾ। ਜਿਹੜੇ ਲੋਕ ਬਾਹਰੋਂ ਪਹਿਰਾਵੇ ਤੱਕ ਸੀਮਿਤ ਰਹੇ, ਤੁਹਾਡੇ ਸਾਹਮਣੇ ਨੇ ਸਾਧ ਸੰਗਤ ਜਿਨ੍ਹਾਂ ਨੂੰ ਡੇਢ ਡੇਢ ਲੱਖ ਲੋਕ ਮੱਥਾ ਟੇਕਦੇ ਸੀ, ਅੱਜ ਜੇਲ੍ਹਾਂ ਵਿੱਚ ਬੈਠੇ ਨੇ। ਕਿਉਂ? ਉਹ ਧਾਰਮਿਕ ਗੁਰੂ ਹੋਣ ਦੇ ਬਾਵਜੂਦ ਬੜੇ ਵੱਡੇ ਕ੍ਰਿਮੀਨਲ ਨਿਕਲੇ, ਕਿਉਂਕਿ ਬਾਹਰੋਂ ਪਲਸਤਰ ਹੋਇਆ ਹੋਇਆ ਸੀ, ਅੰਦਰ ਰੇਤ ਹੈ। ਇਸ ਲਈ ਪਾਤਸ਼ਾਹ ਨੇ ਲੋਕਾਂ ਨੂੰ ਬਾਇਓਲੋਜਿਕ ਓਰਿਜਿਨਲ ਧਰਮ ਦਿੱਤਾ ਹੈ, ਔਰ ਕਿਸੇ ਧਰਮ ਦੀ ਕੋਈ ਨਿੰਦਿਆ ਨਹੀਂ ਕੀਤੀ। ਹਿੰਦੂ ਨੂੰ ਕਿਹਾ ਤੂੰ ਰਹਿ ਹਿੰਦੂ ਪਰ ਸੱਚਾ ਬਣ, ਮੁਸਲਮਾਨ ਨੂੰ ਕਿਹਾ ਰਹਿ ਤੂੰ ਮੁਸਲਮਾਨ, ਰੋਜੇ ਰੱਖਦੇ ਰਮਜ਼ਾਨ ਦੇ ਮਹੀਨੇ ਰੱਖ, ਨਵਾਜ਼ ਪੰਜ ਵਕਤ ਦੀ ਪੜ੍ਹਨੇ ਪੜ੍ਹ, ਹਜ ਕਰਨ ਜਾਂਦੇ ਜਾ, ਪਰ ਇੱਕ ਗੱਲ ਯਾਦ ਰੱਖ, ਜਿੰਨੀ ਦੇਰ ਤੇਰਾ ਦਿਲ ਮੋਮ ਵਰਗਾ ਨਰਮ ਨਹੀਂ ਹੁੰਦਾ, ਉਨੀ ਦੇਰ ਅੱਲਾ ਤਾਲਾ ਖੁਦਾ ਬਿਲਕੁਲ ਨਹੀਂ ਮਿਲੇਗਾ। ਉਹਨੂੰ ਕਿਹਾ ਰਹਿ ਮੁਸਲਮਾਨ ਪਰ ਸੱਚਾ ਬਣ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ। ਹਿੰਦੂ ਨੂੰ ਕਿਹਾ ਰਹਿ ਹਿੰਦੂ, ਤੇਰੇ ਜੰਜੂ ਵਿੱਚ ਕੋਈ ਡਿਫੈਕਟ ਨਹੀਂ, ਪੜ ਗਾਇਤਰੀ ਦਾ ਮੰਤਰ, ਪਰ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਿੱਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨੁਸ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਉਹ ਸਰਲ ਧਰਮ ਦਿੱਤਾ। ਪਾਤਸ਼ਾਹ ਕਹਿੰਦੇ ਨੇ ਜਿਹੜੇ ਵੀ ਮਤ ਵੇ ਧਰਮ ਹੋ, ਬਾਹਰੋਂ ਪਹਿਰਾਵਾ ਧਰਮ ਨਹੀਂ, ਅੰਦਰ ਦਾ ਸ਼ੁਭ ਕਰਮ ਹੀ ਧਰਮ। ਉਹ ਬੰਦਾ ਬਗੈਰ ਕਿਸੇ ਮਸੀਤ ਮਸਜਿਦ ਮੰਦਰ ਤੋਂ ਕਮਾ ਸਕਦਾ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਬਚਨ ਕਹਿ ਕਾਹੇ ਕਲਰਾ ਸਿੰਚੋ, ਜ਼ਮੀਨ ਕਲਰ ਵਾਲੀ ਹੋਵੇ, ਪਾਣੀ ਲਾਈ ਜਾਓ, ਕਹਿੰਦੇ ਉੱਚੋ ਨਹੀਂ ਕੋਈ ਫਸਲ ਹੁੰਦੀ, ਕਿਉਂਕਿ ਉਹ ਧਰਤੀ ਉਪਜਾਊ ਨਹੀਂ, ਉਹਦੇ ਵਿੱਚ ਯੂਨੀਵਰਸਿਟੀ ਨਾਲ ਬੀਜ ਲਿਆ ਕੇ ਵੀ ਬੀਜ ਦਿਓ, ਉਹ ਨਿਸ਼ਫਲ ਰਹੇਗਾ, ਉਹ ਫਲ ਨਹੀਂ ਦੇਗਾ, ਕਿਉਂ? ਧਰਤੀ ਵਿੱਚ ਡਿਫੈਕਟ ਹੈ। ਬਾਹਰੋਂ ਤੂੰ ਜਿਹੜੇ ਮਰਜ਼ੀ ਧਰਮ ਦੇ ਵਸਤਰ ਪਹਿਨ, ਜਿਹੜੀ ਮਰਜ਼ੀ ਪੂਜਾ ਪਾਠ ਕਰ, ਜੇ ਅੰਦਰ ਹਿਰਦੇ ਵਿੱਚ ਕਪਟ ਹੈ, ਫਿਰ ਬਾਹਰ ਦਾ ਬੀਜਿਆ ਹੋਇਆ ਧਰਮ ਦਾ ਬੀਜ ਇਸ ਤਰ੍ਹਾਂ ਹੈ ਜਿਵੇਂ ਕਲਰੱਠੀ ਧਰਤੀ ਵਿੱਚ ਕੋਈ ਬੀਜ ਪਾ ਦਿੱਤਾ। ਅੱਗੇ ਪਾਤਸ਼ਾਹ ਨੇ ਬਚਨ ਕਹੇ, ਹਜ਼ੂਰ ਕਹਿੰਦੇ ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟਹਿਗ ਦੀਵਾਰ।

ਜਾਈ। ਕਹਿੰਦੇ ਤੇਰੀ ਮਿਹਨਤ ਵਿਅਰਥ ਨਹੀਂ ਜਾਏਗੀ, ਇੱਕ ਕੰਮ ਕਰ। ਇਹ ਗ੍ਰਸਤੀ ਬੰਦਿਆ ਇਹ ਸੁਭਾਵਕ ਹੈ ਕਿ ਸੰਸਾਰ ਵਿੱਚ ਮਿਲ ਰਹਿੰਦੀ ਹੈ, ਇਹ ਸੁਭਾਵਕ ਹੈ। ਫਸਲ ਬੀਜੀ ਹੈ, ਨਦੀਨ ਆਪੇ ਉੱਗਿਆ, ਕਣਕ ਬੀਜੀ ਹੈ, ਘਾਹ ਆਪੇ ਉੱਗ ਗਿਆ। ਚੰਗੇ ਕਰਮ ਬੀਜਣੇ ਪੈਂਦੇ ਨੇ, ਮਾੜੇ ਆਪੇ ਨਾਲ ਉੱਗ ਪੈਂਦੇ ਨੇ। ਸਾਧ ਸੰਗਤ, ਕਿਤੇ ਝੂਠ ਬੋਲਣ ਦਾ ਕੋਈ ਸਕੂਲ ਹੈ ਜਿੱਥੇ ਝੂਠ ਬੋਲਣਾ ਸਿਖਾਇਆ ਜਾਂਦਾ ਹੋਵੇ? ਕਿਤੇ ਚੋਰੀ ਕਰਨ ਦਾ ਕੋਈ ਟ੍ਰੈਕਟ ਸਿਖਾਉਣ ਵਾਸਤੇ ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਇੰਸਟੀਚਿਊਟ ਹੋਵੇ ਜਿੱਥੇ ਚੋਰੀ ਕਰਨੀ ਸਿਖਾਈ ਜਾਂਦੀ ਹੋਵੇ? ਨਹੀਂ, ਉਹ ਲੋਕ ਆਪਣੇ ਆਪ ਸਿੱਖ ਲੈਂਦੇ। ਮਾੜੇ ਕਰਮ, ਵਿਚਾਰ, ਕਤਲ, ਝੂਠ ਬੋਲਣਾ, ਇਹ ਕੁਕਰਮ ਕਰਨੇ, ਇਹ ਸਿਖਾਉਣ ਦਾ ਕੋਈ ਇੰਸਟੀਚਿਊਟ ਨਹੀਂ, ਆਪਣੇ ਆਪ ਸਮਾਜ ਵਿੱਚ ਆ ਜਾਂਦੇ ਨੇ। ਨਸ਼ਾ ਛਡਾਉਣ ਵਾਲੇ ਕੇਂਦਰ ਤੁਸੀਂ ਵੇਖੋਗੇ, ਕਿਤੇ ਨਸ਼ਾ ਪੀਣ ਸਿਖਾਉਣ ਵਾਲੇ ਕੇਂਦਰ ਹੈਗੇ ਜਿੱਥੇ ਨਸ਼ਾ ਪੀਣਾ ਸਿਖਾਇਆ ਜਾਂਦਾ ਹੋ? ਨਹੀਂ, ਆਪਣੇ ਆਪ ਕੁਰੀਤੀਆਂ ਆਪਣੇ ਆਪ ਆਉਂਦੀਆਂ। ਇਸ ਤਰ੍ਹਾਂ ਜਿਵੇਂ ਪਾਣੀ ਨਿਵਾਣ ਵੱਲ ਦੇ ਪਾਸੇ ਆਪਣੇ ਆਪ ਭੱਜਦਾ, ਏਦਾਂ ਇਹ ਸੰਸਾਰ ਹੈ। ਇਹਦੇ ਵਿੱਚ ਸਾਧ ਸੰਗਤ ਆਪਣੇ ਆਪ ਉੱਗਣ ਆਉਂਦੇ ਨੇ। ਪਾਤਸ਼ਾਹ ਨੇ ਫਿਰ ਬਚਣ ਦਾ ਕੋਈ ਤਰੀਕਾ ਕਿਹਾ, ਭਾਈ ਇਹ ਸਭ ਕੁਝ ਤੇਰੇ ਨੇੜੇ ਆਏਗਾ, ਤੂੰ

ਨੂੰ ਰੱਬ ਨਾਲ ਜੋੜਦਾ ਹੈ। ਜਦੋਂ ਤੂੰ ਨਦੀਨ ਭਾਵ ਬੁਰਿਆਈ ਰੋਜ਼ ਕੱਢਣ ਲੱਗ ਪਿਆ, ਰੋਜ਼ ਆਪਣੇ ਆਪੇ ਸੁਧਾਰ ਲਿਆਉਣਾ ਸ਼ੁਰੂ ਕਰ ਦਿੱਤਾ, ਫਿਰ ਤੇਰੇ ਜੀਵਨ ਵਿੱਚੋਂ ਕੁਰੀਤੀਆਂ ਇੱਕ ਇੱਕ ਕਰਕੇ ਨਿਕਲ ਜਾਣਗੀਆਂ, ਔਰ ਇੱਕ ਪੜਿਆ ਜਪਜੀ ਸਾਹਿਬ ਵੀ ਤੈਨੂੰ ਗੁਰੂ ਦੇ ਭੈ ਵਿੱਚ ਨੇੜੇ ਰੱਖੇਗਾ। ਤਾਂਹੀਓ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹਿ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਤੇ ਨਾਲ ਕੀ ਕਰ ਛੋੜ ਅਵਗੁਣ ਚੱਲੀਏ, ਔਗਣਾਂ ਨੂੰ ਨਾਲ ਨਾਲ ਛੱਡ ਸਹਿਜੇ ਸਹਿਜੇ ਨਿਰਮਲ ਹੋ ਜਾਏਗਾ। ਹਰ ਰੋਜ਼ ਆਪਣੀ ਮਤ ਸੁਰਤ ਸ਼ੁੱਧ ਕਰ, ਹੁਣ ਉਹਦਾ ਇਲਾਜ ਕੀ ਹੈ? ਦੇਖੋ ਕੋਈ ਬੰਦਾ ਦਾਅਵਾ ਕਰੇ ਕਿ ਮੈਂ ਪਰਫੈਕਟ ਹਾਂ, ਮੇਰੇ ਤੋਂ ਕੋਈ ਗਲਤੀ ਨਹੀਂ, ਇਹ ਹੋਏ ਨਹੀਂ। ਹਰ ਇਨਸਾਨ ਵਿੱਚ ਕੋਈ ਨਾ ਕੋਈ ਔਗਣ ਹੈ। ਅੰਮ੍ਰਿਤ ਛਕਣ ਤੋਂ ਬਾਅਦ ਵੀ ਪੰਜ ਪਿਆਰੇ ਨਿਤਨੇਮ ਪੱਕਾ ਇਸ ਲਈ ਕਰਾਉਂਦੇ ਨੇ ਸਿੱਖਾ, ਰੋਜ਼ ਨਿਤ ਦਾ ਨੇਮ ਜਪਜੀ ਸਹਿ ਪੜ, ਰੋਜ਼ ਬਾਣੀ ਦਾ ਦਿੱਤਾ ਪਾਠ ਕਰ। ਕਿਉਂ? ਜਿਹੜਾ 24 ਘੰਟੇ ਵਿੱਚ ਕੁਝ ਤੇਰੇ ਨੇੜੇ ਆਉਂਦਾ, ਉਹਨੂੰ ਬਾਣੀ ਦੇ ਪੜਨ ਨਾਲ ਦੂਰ ਹੋ ਜਾਏਗਾ। ਉਹਨੂੰ ਰੋਜ਼ ਵਾਹਿਗੁਰੂ ਜਪਣ ਨਾਲ ਉਹ ਜੋ ਕੁਝ ਨੇੜੇ ਆਉਂਦਾ ਉਹ ਵੱਖ ਹੋ ਜਾਏਗਾ। ਤੁਹਾਡੇ ਵਿੱਚ ਜਿਹੜੇ ਅਭਿਆਸੀ ਬੈਠੇ ਨੇ ਨਿਤਨੇਮ ਪੱਕੇ, ਇਹ ਤੁਹਾਡਾ ਤਜਰਬਾ ਰਹੇਗਾ। ਜਦੋਂ ਸਵੇਰੇ ਬਹਿ ਕੇ ਨਿਤਨੇਮ ਕਰੋਗੇ, ਪਿਛਲੇ 24 ਘੰਟਿਆਂ ਚ ਜੋ ਹੋਇਆ ਉਹ ਤੁਹਾਡੀ ਸੁਰਤ ਚ ਘੁੰਮਣਾ, ਔਰ ਖਾਸ ਕਰਕੇ ਚੰਗਾ ਨਹੀਂ ਜੋ ਕੁਝ ਮਾੜਾ ਹੋਇਆ ਉਹ ਘੁੰਮਣਾ, ਜਿੱਥੇ ਝੂਠ ਬੋਲਿਆ ਉਹ ਆਉਣਾ ਸੁਰਤ ਚ, ਜੋ ਕੁਝ ਝੂਠ ਸੁਣਿਆ ਉਹ ਨਿਤਨੇਮ ਵੇਲੇ ਚਿੱਤੇ ਆਉਣਾ, ਜੋ ਕੁਝ ਕੁਕਰਮ ਹੋਇਆ ਉਹ ਨਿਤਨੇਮ ਕਰਦਿਆਂ ਤੁਹਾਡੀ ਸੁਰਤ ਵਿੱਚ ਚੀਜ਼ਾਂ ਆਉਣਗੀਆਂ। ਪਾਤਸ਼ਾਹ ਨੇ ਕਿਹਾ, ਭਾਈ ਇਨਸਾਨ ਹੈ, ਕੋਈ ਬੰਦਾ ਪਰਫੈਕਟ ਨਹੀਂ, ਇਹ ਗਲਤੀਆਂ ਹੋਣਗੀਆਂ, ਪਰ ਇਹਨੂੰ ਸੁਧਾਰਨ ਵਾਸਤੇ ਇੱਕ ਨਿਯਮ ਹੈ, ਜਦੋਂ ਉਹ ਪਿਛਲੇ 24 ਘੰਟਿਆਂ ਚ ਜੋ ਗਲਤ ਹੋਇਆ ਉਹਨੂੰ ਅਗਲੇ 24 ਘੰਟਿਆਂ ਚ ਹੁਣ ਸਹੀ ਕਰ। ਨਿਤਨੇਮ ਕਰਨ ਦਾ ਭਾਵ ਇਹ ਹੈ, ਬਾਣੀ ਪੜ੍ਹ, ਜੋ ਸੁਰਤ ਵਿੱਚ ਪਹਿਲਾਂ ਪਿੱਛੇ ਲੰਘ ਗਿਆ ਉਹਨੂੰ ਅਗਲੇ 24 ਘੰਟਿਆਂ ਵਿੱਚ ਦਰੁਸਤ ਕਰ, ਜੋ ਕੁਝ ਪਹਿਲਾਂ ਗਲਤ ਹੋਇਆ ਉਹਨੂੰ 24 ਘੰਟਿਆਂ ਵਿੱਚ ਦਰੁਸਤ ਕਰ। ਸਹਿਜੇ ਸਹਿਜੇ ਛੋੜ ਅਵਗੁਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ, ਜਾਏ ਆਪਣਾ ਪਿੜ ਮੱਲੀਏ। ਏਦਾਂ ਤੂੰ ਸ਼ੁੱਧ ਹੋ ਜਾਏਗਾ, ਜਿਵੇਂ ਕਿਸਾਨ ਜਿਹੜਾ ਉਹ ਫਸਲ ਦੇ ਵਿੱਚੋਂ ਨਦੀਨ ਕੱਢ ਕੇ ਪਰੇ ਕਰ ਦਿੰਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਿੱਦਣ ਪਹਿਲੀ ਵਾਰ ਭਾਈ ਲਹਿਣਾ ਜੀ ਹੈ ਨਾ ਸ਼੍ਰੀ ਕਰਤਾਰਪੁਰ ਸਾਹਿਬ, ਪਾਤਸ਼ਾਹ ਨੇ ਆਉਂਦਿਆਂ ਨੇ ਖੇਤਾਂ ਵਿੱਚ ਕੰਮ ਕਰਦੇ ਆ, ਭਾਈ ਲਹਿਣਾ ਜੀ ਦੇ ਸੀਸ ਉੱਤੇ ਘਾਹ ਦੀ ਨਦੀਨ ਦੀ ਜਿਹੜਾ ਫਸਲ ਚੋਂ ਕੱਢਿਆ ਉਹ ਪੰਡ ਚੁਕਾ ਦਿੱਤੀ। ਚੌਲਾਂ ਦੀ ਫਸਲ ਵਿੱਚੋਂ ਜੋ ਮਹਾਰਾਜ ਜੀ ਨਦੀਨ ਕੱਢ ਰਹੇ ਸੀ ਉਹ ਭਰੀ ਇਸੇ ਤਰ੍ਹਾਂ ਪਾਣੀ ਨਾਲ ਨਿਚੜਦਿਆਂ ਭਾਈ ਲਹਿਣੇ ਨੂੰ ਚੁਕਾ ਦਿੱਤੀ। ਕਹਿੰਦੇ ਨੇ ਉਹਦੇ ਕੀਮਤੀ ਵਸਤਰ ਉਹ ਗੰਦੇ ਪਾਣੀ ਨਾਲ ਲਿਬੜ ਗਏ। ਜਦੋਂ ਲਿਜਾ ਕੇ ਉਹ ਪੰਡ ਪੱਠਿਆਂ ਦੀ ਸੁੱਟੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਹਿਲ, ਮਾਤਾ ਸੁਲੱਖਣੀ ਜੀ ਅੱਗਿਓਂ ਕਹਿੰਦੇ, ਮਹਾਰਾਜ ਜਿਹੜਾ ਆਉਂਦਾ ਤੁਸੀਂ ਸੇਵਾ ਚ ਲਾ ਲੈਂਦੇ ਹੋ, ਕੱਪੜੇ ਤਾਂ ਵੇਖ ਲਿਆ ਕਰੋ, ਲੈਣੇ ਦੇ ਵਸਤਰ ਤਾਂ ਵੇਖ ਲੈਂਦੇ, ਵਿਚਾਰਾ ਪਹਿਲੀ ਵਾਰ ਆਇਆ, ਨਾਲੇ ਉਹਦੇ ਕੱਪੜੇ ਵੇਖੋ ਕਿੰਨੇ ਸੋਹਣੇ ਨੇ, ਇਹ ਬੰਦਾ ਕੋਈ ਸ਼ਾਹੂਕਾਰ ਜਾਪਦਾ, ਉਹਦੇ ਕੱਪੜੇ ਤਾਂ ਵੇਖ ਲੈਂਦੇ, ਉਹਦੇ ਸਾਰੇ ਕੱਪੜੇ ਲਿਬੜ ਗਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਸੁਲੱਖਣੀਏ ਜੇ ਇਹ ਪੰਡ ਚੱਕਣ ਦੇ ਯੋਗ ਹੋ ਗਿਆ, ਵੇਖੀ ਇਹ ਵਸਤਰਾਂ ਤੇ ਲੱਗਿਆ ਚਿੱਕੜ ਨਹੀਂ, ਇੱਕ ਦਿਨ ਇਹੋ ਕਿੱਚੜ ਕੇਸਰ ਬਣ ਜਾਏਗਾ, ਲੋਕ ਇਹਦੀ ਖੁਸ਼ਬੂ ਨਾਲ ਆਪਣਾ ਜੀਵਨ ਸੁਧਾਰਨਗੇ। ਇਹ ਚਿੱਕੜ ਨਹੀਂ, ਇਹ ਕੀਚੜ ਇੱਕ ਦਿਨ ਕੇਸਰ ਬਣੇਗਾ, ਇਹ ਸ਼ੁਭ ਗੁਣਾਂ ਦਾ ਕੇਸਰ ਦੂਜਿਆਂ ਦਾ ਜੀਵਨ ਸੁਧਾਰ ਦੇਗਾ। ਸਾਧ ਸੰਗਤ, ਉਹ ਨਦੀਨ ਇਸ ਲਈ ਜੀਵਨ ਚੋਂ ਕਢਾਉਣਾ ਹੈ, ਪਾਤਸ਼ਾਹ ਨੇ ਉਹਦੀ ਵੀ ਇਗਜ਼ਾਮਪਲ ਦਿੱਤੀ ਹੈ, ਰੋਜ਼ ਨਦੀਨ ਬੁਰਾਈਆਂ ਆਪਣੇ ਜੀਵਨ ਚੋਂ ਕੱਢ, ਇੱਕ ਦਿਨ ਸ਼ੁੱਧ ਹੋ ਜਾਏਗਾ। ਇਹਦੇ ਬਾਰੇ ਇੱਕ ਪੌੜੀ ਤੁਸੀਂ ਰੋਜ਼ ਪੜ੍ਹਦੇ ਹੋ, ਸਤਿਗੁਰਾਂ ਬਾਗ ਐਗਜ਼ਾਮਪਲ ਇਤੋਂ ਸੌਖਾ ਨਹੀਂ ਕੋਈ ਸਮਝਾ ਸਕਦਾ, ਪਾਤਸ਼ਾਹ ਨੇ ਇੰਨਾ ਸੌਖਾ ਕਰਕੇ ਸਮਝਾਇਆ। ਹਜ਼ੂਰ ਕਹਿੰਦੇ ਨੇ ਜਿਵੇਂ ਰੋਜ਼ 24 ਘੰਟਿਆਂ ਚ ਕੱਪੜਾ ਮੈਲਾ ਹੋ ਜਾਂਦਾ ਤਾਂ ਕੀ ਉਹ ਕੱਪੜੇ ਆਪਾਂ ਸੁੱਟ ਦਈਦੇ ਨੇ? ਨਹੀਂ, ਸਾਬਣ ਤੇ ਪਾਣੀ ਨਾਲ ਉਹ ਕੱਪੜੇ ਫਿਰ ਧੋ ਕੇ ਸਾਫ਼ ਹੋ ਜਾਂਦੇ। ਸਰੀਰ 24 ਘੰਟਿਆਂ ਵਿੱਚ ਇਸ਼ਨਾਨ ਦੀ ਲੋੜ ਮੰਗਦਾ, ਉਹਨੂੰ ਸਾਬਣ ਤੇ ਪਾਣੀ ਨਾਲ ਫਿਰ ਇਸ਼ਨਾਨ ਕਰਾ ਲਈਦਾ। ਏਦਾਂ ਬਸ ਆਪਣੀ ਸੁਰਤ ਨੂੰ ਵੀ ਰੋਜ਼ ਧੋ ਲਿਆ ਕਰ, ਜਾਂ ਇੱਕ ਦਿਨ ਮਰਨ ਤੋਂ ਪਹਿਲਾਂ ਕਾਲ ਆਉਣ ਤੋਂ ਪਹਿਲਾਂ ਤੇਰੀ ਸਾਂਝ ਅਕਾਲ ਪੁਰਖ ਨਾਲ ਬਣ ਜਾਏ, ਕਿਉਂਕਿ ਉਹਨੂੰ ਸ਼ੁੱਧ ਤੇ ਨਿਰਮਲ ਚਾਹੀਦਾ, ਔਰ ਕੋਈ ਦਾਅਵਾ ਕਰਕੇ ਨਹੀਂ ਹੋ ਸਕਦਾ। ਪਾਤਸ਼ਾਹ ਨੇ ਬਚਨ ਕਹਿ, ਭਾਈ ਏਦਾਂ ਆਪਣੀ ਸੁਰਤ ਵੀ ਧੋ ਲਿਆ ਕਰ, ਤੇਰੀ ਮਤ ਨੂੰ ਪਾਪ ਲੱਗਣਾ ਸੁਭਾਵਕ ਹੈ, ਉਹਨੂੰ ਰੋਜ਼ ਧੋ ਲਿਆ ਕਰ ਜਿਵੇਂ ਮੈਲਾ ਕੱਪੜਾ ਧੋ ਲਈਦਾ।
ਆ ਪੌੜੀ ਪੜ੍ਹੋ, ਤੁਹਾਨੂੰ ਯਾਦ ਹੈ।

0: आखो परिये हाथ पैर तन पानी तोते। कहते ने भाई इसे तरह जिवें कपड़ा धोई दे शरीर धो लई दे, परिये हाथ पैर तन दे पानी तोते। गज के बोलिया करो तुसी सुस्त हो गए जा तां फिर कथा होनी मुगे च बंद हो गई जा तुसी सुनो हट गए, नहीं ते इन्नी सुस्त संगत नहीं सी। 13-14 साल पहला भी आंदे रहे सी, बड़ी सुचेत संगत। एक बार गज के आखो सतनाम श्री। भरिए हाथ पैर तन दे पानी तोते उतरे से, मूत बलीती कपड़ होए दे साबुन लईए ओ। भरिए मत बापा के संग उतो पहनावे के, जिवें कपड़े नू मैल लगनी सुभाविक है एदां सुरत नू मैल लगनी भी सुभाविक है। अखां संसार वेखण लई दित्तियां ने, इहदे विच सब कुछ सही नहीं। तुहाडीआं अखां दे सामणे माड़े बंदे भी गुजरदे ने चंगे भी गुजरदे ने। साध संगत इस लई पातशाह ने कहा इस सुरत नूं मत नूं धोलिआं कर। काहदे नाल? हर रोज जदों तूं सवेरे नींद चों उठे तेरा पहला काम फस्ट वर्क इह होवे उठदिआं सार जप लिआ कर सतनाम श्री। श्री गुरु अर्जन देव महाराज जी ने एक बचन कहा, कहिंदे जदों तैनूं लगे ना कोई पंजां विचों पाप तेरे सामणे आ रिहा तू दावा करके बच नहीं सकदा। इतों तां वड्डे वड्डे चार वर्ण चौहां के मर्दन खट दर्शन कर तली रे, सुंदर सुगड़ सरूप सियाने पंचों हीमो शलीले। चौहां वर्णा विचों श्रेष्ठ सियाने बंदे ज्ञानवान कढ़न, जिन्हां नूं चारे वेद तली ते मूंह जवानी याद होण अर्थां किन्नी घालना होएगी। कहिंदे पंज तां उन्हां नूं रोल के रखदे ने, तू की है कुछ भी नहीं। चार वर्ण चौहां के मर्दन खट दर्शन कर तली रे, सुंदर सुगड़ स्वरूप सियाने पंचों ही मोशली रे, जिन मिल मारे पंच सूर वीर ऐसो कौन बली रे।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11-2316-27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
0: ਕਹਿੰਦੇ ਕੋਈ ਬਲੀ ਹੈ ਤਾਂ ਜਿਹੜਾ ਪੰਜਾਂ ਨੂੰ ਮਾਰ ਲੈ, ਕਿਉਂਕਿ ਇਹ ਪੰਜ ਨਹੀਂ, ਪੰਜਾਂ ਦੇ ਅੱਗੇ ਪੰਜੀ ਪੰਜੀ ਬੜੀ ਤਕੜੀ ਫੌਜ ਹੈ। ਹੰਕਾਰ ਆਉਂਦਾ, ਈਰਖਾ ਆਉਂਦੀ ਹੈ, ਈਰਖਾ ਆਉਂਦੀ ਹੈ, ਕ੍ਰੋਧ ਆਉਂਦਾ, ਕ੍ਰੋਧ ਆਉਂਦਾ ਅਸੰਤੁਸ਼ਟੀ ਪੈਦਾ ਹੁੰਦੀ ਹੈ, ਅੱਗੇ ਤੋਂ ਅੱਗੇ ਰੋਗ ਵੱਧਦੇ ਨੇ। ਸਾਧ ਸੰਗਤ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਿਵੇਂ ਕਿਸੇ ਬੰਦੇ ਦੇ ਕੋਲੈਸਟਰੋਲ ਵੱਧ ਜਾਣ ਸਰੀਰ ਵਿੱਚ, ਜਿਹਨੂੰ ਆ ਡਾਕਟਰ ਕਹਿੰਦੇ ਬਲੱਡ ਗਾੜਾ ਹੋ ਜਾਏ, ਤਾਂ ਸਾਧ ਸੰਗਤ ਉਹਦਾ ਭਾਵ ਇਹ ਹੈ ਵੀ ਉਹ ਕਈ ਰੋਗਾਂ ਨੂੰ ਦਾਵਤ ਦਿੰਦਾ। ਉਹ ਕਹਿੰਦਾ ਵੀ ਬੰਦਾ ਢਾ ਲਿਆ, ਹੁਣ ਤੁਸੀਂ ਆ ਜਾਓ, ਜਿੰਨੇ ਮਰਜ਼ੀ ਰੋਗ ਆ ਸਕਦੇ ਨੇ। ਏਦਾਂ ਹੀ ਪੰਜ ਮਹਾਂਬਲੀ ਨੇ, ਉਹ ਜਿਹਦੇ ਉੱਤੇ ਪ੍ਰਭਾਵ ਪਾ ਦੇਣ 25 ਹੋਰ ਸੱਦ ਲੈਂਦੇ ਨੇ। ਈਰਖਾ ਵੀ ਪੈਦਾ ਹੋਏਗੀ, ਜੈਲਸੀਆਂ ਪੈਦਾ ਹੋਏਗੀਆਂ, ਕ੍ਰੋਧ, ਅਸੰਤੁਸ਼ਟੀ, ਬੇਵਿਸ਼ਵਾਸੀ। ਬੇਵਿਸ਼ਵਾਸੀ ਸਾਧ ਸੰਗਤ ਇੱਕ ਵੱਖਰਾ ਹੀ ਰੋਗ ਹੈ। ਤੁਹਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਰਹੇਗਾ। ਸਾਹਮਣੇ ਖਲੋਤਾ ਬੰਦਾ ਜੇ ਹੱਸ ਰਿਹਾ, ਤੁਹਾਡੇ ਅੰਦਰ ਸ਼ੰਕਾ ਰਹਿਣਾ ਮੇਰੇ ਤੇ ਹੱਸ ਰਹੇ। ਜੇ ਉਹ ਤੁਹਾਡੇ ਕੋਲ ਗਿਆ, ਚੁੱਪ ਕਰ ਦੇਣ, ਮੇਰੀ ਗੱਲ ਕਰਦੇ ਸੀ, ਤੁਸੀਂ ਹੈਰਾਨ ਹੋਵੋਗੇ। ਮੈਂ ਵੀ ਸੁਣ ਕੇ ਹੈਰਾਨ ਹੋਇਆ। ਦੋ ਨੌਹਾਂ ਨੇ, ਇੱਕ ਸੱਸ ਹੈ ਸਮਾਜਿਕ ਤੌਰ ਤੇ। ਹੁਣ ਉਹ ਜਦੋਂ ਦੋਵੇਂ ਜਣੀਆਂ ਸੱਸ ਕੋਲ ਬਹਿੰਦੀਆਂ ਨੇ, ਫਿਰ ਤੇ ਸੱਸ ਖੁਸ਼ ਹੈ, ਕੱਲੀ ਕੱਲੀ ਬੈਠੇ। ਜੇ ਉਹ ਦੋਵੇਂ ਇਕੱਠੀਆਂ ਬੈਠਣ, ਸੱਸ ਬੜੀ ਉਦਾਸ ਹੋ ਜਾਂਦੀ ਹੈ। ਕਿਉਂ? ਉਹਨੂੰ ਅਸੰਤੁਸ਼ਟ, ਬੇਵਿਸ਼ਵਾਸੀ ਹੈ, ਸ਼ਾਇਦ ਮੇਰੀਆਂ ਗੱਲਾਂ ਕਰਦੀਆਂ ਨੇ। ਉਹ ਕੋਲ ਜਾਵੇ, ਨੌਵਾਂ ਚੁੱਪ ਕਰ ਜਾਂਦੀਆਂ ਨੇ, ਉਹ ਅੰਦਰੋਂ ਅੰਦਰ ਸੜ ਰਹੀ ਹੈ, ਮੇਰੇ ਕਰਕੇ ਚੁੱਪ ਕਰ ਗਈ। ਇਹ ਬੜਾ ਵੱਡਾ ਰੋਗ ਹੈ। ਇਸ ਰੋਗ ਦਾ ਕਿੱਥੇ ਇਲਾਜ ਹੈ? ਕਿਹੜੇ ਡਾਕਟਰ ਨੂੰ ਦੱਸੋਗੇ ਵੀ ਆਹ ਘਰ ਦਾ ਰੋਗ ਇਲਾਜ ਕਰਦੇ ਹੋ? ਪਾਤਸ਼ਾਹ ਨੇ ਕਿਹਾ ਸਾਰੇ ਰੋਗ ਉੱਤਰ ਜਾਣਗੇ। ਇੱਕੋ ਹੀ ਤਰੀਕਾ ਹੈ, ਪਹਿਲਾਂ ਉਹਨਾਂ ਪੰਜਾਂ ਨੂੰ ਦਰੁਸਤ ਕਰਨ ਵਾਸਤੇ। ਆਹ ਦੇਖੋ, ਡਾਕਟਰ ਵੀ ਕਈ ਕਹਿੰਦੇ ਨੇ, ਮੈਂ ਵੀ ਪਿੱਛੇ ਜਿਹਾ ਟੈਸਟ ਕਰਾਏ, ਉਹ ਕਹਿੰਦੇ ਥੋੜੇ ਜਿਹਾ ਕੋਲੈਸਟਰੋਲ ਵਧੇ। ਉਹਨਾਂ ਫਿਰ ਕੀ ਕੀਤਾ, ਆਪਣੇ ਹਿਸਾਬ ਨਾਲ ਇੱਕ ਗੋਲੀ ਦੇ ਦਿੱਤੀ। ਡਾਕਟਰ ਸਾਹਿਬ, ਇਹਦੇ ਨਾਲ ਕੀ ਹੋਏਗਾ? ਕਹਿੰਦੇ ਇਹਨਾਂ ਬਲੱਡ ਪਤਲਾ ਹੋ ਜਾਣਾ। ਏਦਾਂ ਹੁੰਦਾ। ਪਾਤਸ਼ਾਹ ਨੇ ਸਾਨੂੰ ਇੱਕ ਮੰਤਰ ਦਿੱਤਾ ਹੈ, ਤੈਨੂੰ ਹੋਰ ਰੋਗ ਨਾ ਲੱਗਣ। ਰੋਜ਼ ਉੱਠਦਿਆਂ ਸਾਰ ਆਹ ਮੰਤਰ ਜਪ ਲਿਆ ਕਰ, ਕਈਆਂ ਰੋਗਾਂ ਤੋਂ ਛੁਟਕਾਰਾ ਹੋ ਜਾਏ। ਪਾਤਸ਼ਾਹ ਕਹਿੰਦੇ ਨੇ ਕੱਲ ਕਲੇਸ਼ ਮਿਟ ਜਾਣ। ਸਿਮਰੋ ਸਿਮਰ ਸਿਮਰ ਸੁਖ, ਪੜੋ ਸਿਮਰੋ ਸਿਮਰ ਸਿਮਰ ਸੁਖ, ਕੱਲ ਕਲੇਸ਼ ਤਨ ਮਾਏ ਮਿਟਾਵੋ। ਮਿਟ ਜਾਣਗੇ ਕੱਲ ਕਲੇਸ਼, ਹੋਰ ਰੋਗ ਵੀ ਅੰਦਰੋਂ ਮਿਟਣਗੇ। ਕਾਹਦੇ ਨਾਲ? ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੇ ਨਾਵੇ ਕੈ। ਇੱਕ ਵਾਰ ਪੜਾਓ ਆਪਣੇ ਮਨ ਨੂੰ,

ਕੇ ਉਹ ਤੋ ਪਹਿਨਾਵੇ ਕੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹਿ ਪੰਚ ਸਤਾਵੇ ਦੂਤ, ਜੇ ਤੈਨੂੰ ਇਹਨਾਂ ਚੀਜ਼ਾਂ ਦਾ ਰਵੇ, ਕਿਉਂਕਿ ਰਹਿਣਾ ਹੀ ਹੈ, ਪੰਜ ਭੂਤਕ ਸਰੀਰ ਹੈ, ਇਹਨਾਂ ਦਾ ਪ੍ਰਭਾਵ ਰਹਿਣਾ, ਕੋਈ ਉੱਪਰੋਂ ਝੂਠਾ ਮੂਠਾ ਕਹੀ ਜਾਵੇ ਮੈਂ ਸੱਚਾ, ਪਰ ਜੋ ਕੁਝ ਅੰਦਰ ਹੈ ਉਹ ਗੁਰੂ ਨੂੰ ਪਤਾ ਹੈ। ਪਾਤਸ਼ਾਹ ਨੇ ਕਿਹਾ ਹੁਣ ਉਹਦਾ ਇਲਾਜ, ਇੱਕ ਚੀਜ਼ ਆਪਣੇ ਕੰਮ ਆਉਣ ਵਾਲੀ, ਜਿਹੜਾ ਬੰਦਾ ਵਕੀਲ ਤੋਂ ਕੇਸ ਵਿੱਚ ਪੜਦਾ ਰੱਖ ਲੈਂਦਾ ਉਹ ਪੂਰਾ ਕੇਸ ਐਨ ਮੌਕੇ ਤੇ ਆ ਕੇ ਹਾਰ ਜਾਂਦਾ ਹੈ, ਉਹਨੂੰ ਸਜ਼ਾ ਹੁੰਦੀ, ਕਿਉਂਕਿ ਉਹਨੇ ਵਕੀਲ ਤੋਂ ਕੁਝ ਉੱਲਾ ਰੱਖ ਲਿਆ। ਜਿਹੜਾ ਪੇਸ਼ੈਂਟ ਡਾਕਟਰ ਤੋਂ ਰੋਗ ਛਪਾ ਲੈ ਉਹਦੇ ਰੋਗ ਦਾ ਇਲਾਜ ਨਹੀਂ ਹੋ ਸਕਦਾ। ਸਾਧ ਸੰਗਤ ਏਦਾਂ ਇਹ ਯਾਦ ਰੱਖਿਓ, ਜਿਹੜਾ ਬੰਦਾ ਗੁਰੂ ਕੋਲ ਆ ਕੇ ਵੀ ਆਪਣਾ ਆਪ ਛਪਾਉਣ ਲੱਗ ਜਾਏ ਉਹਦਾ ਦੋਨਾਂ ਲੋਕਾਂ ਚ ਕੋਈ ਭਲਾ ਨਹੀਂ। ਸੰਸਾਰ ਵਿੱਚ ਬੰਦਿਆਂ ਤੋਂ ਛੁਪਾਇਆ ਜਾ ਸਕਦਾ ਔਰ ਛੁਪਾਉਣਾ ਚਾਹੀਦਾ, ਇਹ ਵੀ ਗੱਲ ਯਾਦ ਰੱਖ। ਬੰਦਿਆਂ ਤੋਂ ਕਿਉਂ ਛੁਪਾਉਣਾ ਜੀ? ਹਰ ਬੰਦਾ ਚਾਹੁੰਦਾ ਮੇਰਾ ਔਗਣ ਪ੍ਰਗਟ ਨਾ ਹੋਵੇ, ਹਰ ਬੰਦਾ ਚਾਹੁੰਦਾ ਮੇਰੀ ਕਮਜ਼ੋਰੀ ਕਮੀ ਲੋਕਾਂ ਦੇ ਸਾਹਮਣੇ ਨਾ ਆਵੇ। ਕਿਉਂ? ਕਿਸੇ ਵਿੱਚ ਔਗਣ ਪ੍ਰਗਟ ਹੋ ਜਾਏ ਉਹਦੀ ਇਮੇਜ ਘੱਟ ਜਾਂਦੀ ਹੈ, ਉਹਦਾ ਸਨਮਾਨ ਘੱਟਦਾ ਔਰ ਸਮਾਜ ਸੰਸਾਰ ਦੇ ਅੰਦਰ ਲੋਕ ਉਹਦੀ ਨਿੰਦਿਆ ਕਰਦੇ ਨੇ। ਔਰ ਬੰਦਾ ਚਾਹੁੰਦਾ ਮੇਰੀ ਨਿੰਦਿਆ ਨਾ ਹੋਵੇ, ਇਮੇਜ ਨਾ ਘਟੇ। ਪਾਤਸ਼ਾਹ ਨੇ ਕਿਹਾ ਕੋਈ ਗੱਲ ਨਹੀਂ, ਲੋਕਾਂ ਤੋਂ ਛੁਪਾਉਣਾ ਛੁਪਾ ਲਿਆ ਕਰ, ਪਰ ਜਿਹੜੀ ਗੱਲ ਲੋਕਾਂ ਤੋਂ ਛੁਪਾਉਣਾ ਕਦੇ ਗੁਰੂ ਕੋਲ ਕੱਲਿਆਂ ਆ ਕੇ ਆਪਣੇ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਕਹਿ ਦੇ, ਸਮਾਜ ਵਿੱਚ ਕਿਸੇ ਨੂੰ ਦੱਸੇਗਾ ਉਹ ਤੇਰੀ ਇਮੇਜ ਘਟੇਗੀ, ਤੇਰੇ ਔਗਣ ਦੀ ਪ੍ਰੋਪੋਗੰਡਾ ਸੰਸਾਰ ਵਿੱਚ ਹੋਏਗੀ, ਪਰ ਉਹ ਬੰਦਾ ਔਗਣ ਮਿਟਾ ਨਹੀਂ ਸਕੇਗਾ। ਹਾਂ, ਗੁਰੂ ਕੋਲ ਇਹ ਹਸਤੀ ਹੈ, ਕੋਈ ਗੁਰੂ ਕੋਲ ਆ ਕੇ ਦਿਲ ਦੀ ਗੁੱਝੀ ਗੱਲ ਕਹਿ ਦੇ ਗੁਰੂ ਮਿਟਾ ਕੇ ਰੱਖ ਦੇ। ਜਿਹੜਾ ਔਗਣ ਨਾ ਮਿਟਦਾ ਹੋਵੇ ਉਹ ਗੁਰੂ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਦੇਣਾ ਚਾਹੀਦਾ। ਤਾਂ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਚਨ ਕਹਿ ਪਾਏ ਗੋਹਜ ਗੱਲ, ਦਿਲ ਦੀ ਕੋਈ ਗੁੱਝੀ ਗੱਲ, ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਰਵ ਸੁਖ ਪਾਈਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੰਜ ਸਤਾਵੇ ਦੂਤ ਕਵਣ ਬਿਦ ਮਾਰਣੇ। ਕਿਵੇਂ ਮਹਾਰਾਜ ਇਲਾਜ ਹੋਵੇ? ਕਹਿੰਦੇ ਕੋਈ ਤਰੀਕਾ ਹੈ, ਜਦੋਂ ਕੋਈ ਚੀਜ਼ ਸਾਹਮਣੇ ਆਏ ਉਹ ਔਗਣ ਨੂੰ ਯਾਦ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਲਿਆ ਕਰ, ਵਾਹਿਗੁਰੂ ਵਾਹਿਗੁਰੂ, ਉਹ ਮਿਟ ਸਕਦਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਿਹੜਾ ਮੈਸੇਜ ਜਿਹੜੀ ਫੋਟੋ ਮੋਬਾਈਲ ਚੋਂ ਡਿਲੀਟ ਕਰਨੀ ਹੋਵੇ ਨਾ ਉਹਨੂੰ ਸਕਰੀਨ ਤੇ ਲਿਆਉਣਾ ਪੈਂਦਾ। ਮੋਬਾਈਲ ਦੀ ਸਕਰੀਨ ਤੇ ਲਿਆ ਕੇ ਟੱਚ ਕਰੋ ਤਾਂ ਦੋ ਆਪਸ਼ਨ ਆਉਂਦੇ ਨੇ, ਕੈਂਸਲ ਡਿਲੀਟ। ਜੇ ਤਾਂ ਮਰਜ਼ੀ ਹੈ ਫਿਰ ਰੱਖਣਾ ਹੀ ਹੈ, ਫਿਰ ਤਾਂ ਡਿਲੀਟ ਕਰ ਲਈਦਾ, ਉਹਨੂੰ ਫਿਰ ਰੱਖ ਲਿਆ, ਫਿਰ ਤਾਂ ਉਹਨੂੰ ਕੈਂਸਲ ਕਰ ਲਈਦਾ ਨਾ, ਰੱਖ ਲਿਆ ਵਿੱਚ ਹੀ। ਜੇ ਉਹਦੇ ਤੇ ਆਪਸ਼ਨ ਆਇਆ ਸਕਰੀਨ ਤੇ ਡਿਲੀਟ ਔਰ ਕੈਂਸਲ, ਰੱਖਣਾ ਚਾਹੁੰਦੇ ਹੋ ਕੈਂਸਲ ਕਰਕੇ ਰੱਖ ਲਿਆ, ਜੇ ਡਿਲੀਟ ਕਰਨਾ ਚਾਹੁੰਦੇ ਹੋ ਉਹਨੂੰ ਟੱਚ ਕਰਨਾ ਪੈਂਦਾ, ਡਿਲੀਟ ਤੁਹਾਡੇ ਮੋਬਾਈਲ ਵਿੱਚੋਂ ਡਿਲੀਟ ਹੋ ਜਾਂਦਾ। ਸਾਧ ਸੰਗਤ, ਮੋਬਾਈਲ ਚੋਂ ਡਿਲੀਟ ਹੋ ਜਾਂਦਾ, ਕੁਝ ਚੀਜ਼ਾਂ ਕੰਪਨੀ ਗ੍ਰੇਡ ਚ ਚਲੀਆਂ ਜਾਂਦੀਆਂ ਨੇ, ਉਹ ਤੁਸੀਂ ਪਿੱਛਿਓਂ ਵੀ ਕਢਾਇਆ ਜਾ ਸਕਦਾ। ਏਦਾਂ ਇਹ ਯਾਦ ਰੱਖਿਓ, ਸਾਡੇ ਕੀਤੇ ਹੋਏ ਕਰਮ ਰੱਬ ਦੇ ਕੋਲ ਸਭ ਕੁਝ ਲਾਈਵ ਲਿਖੇ ਜਾਂਦੇ ਨੇ। ਪਾਤਸ਼ਾਹ ਨੇ ਕਿਹਾ ਜੇ ਤੂੰ ਉੱਥੋਂ ਵੀ ਤੇ ਇੱਥੋਂ ਵੀ ਮਿਟਾਉਣਾ ਚਾਹੁੰਦਾ, ਇੱਕੋ ਹੀ ਤਰੀਕਾ ਹੈ, ਉਸ ਕਰਮ ਨੂੰ ਚੇਤੇ ਕਰਕੇ ਜਪ ਲਿਆ ਕਰ, ਵਾਹਿਗੁਰੂ, ਉਹ ਮਿਟ ਜਾਣਾ। ਇਹ ਏਦਾਂ ਦਾ ਮੰਤਰ ਹੈ ਜਿਹੜਾ ਕਰਮ ਮਿਟਾ ਦੇਗਾ। ਹੁਣ ਸਾਧ ਸੰਗਤ, ਕੋਈ ਇਹ ਮਨ ਚ ਵਿਚਾਰ ਕਰਨੀ ਹੋਵੇ ਕੀਤੇ ਹੋਏ ਕਰਮ ਦਾ ਲੇਖਾ ਨਾ ਦੇਣਾ ਪਵੇ, ਮਿਟ ਗਿਆ ਉਹਦੀ ਕੀ ਨਿਸ਼ਾਨੀ ਹੈ? ਗੁਰੂ ਮਿਟਾ ਦਿੰਦਾ ਕਰਮ। ਜੇ ਕਰਮ ਮਿਟ ਜਾਣ ਉਹਦੀ ਕੀ ਨਿਸ਼ਾਨੀ? ਜਿਹੜਾ ਕਰਮ ਤੁਹਾਨੂੰ ਦੁਬਾਰਾ ਲਾਈਫ ਵਿੱਚ ਯਾਦ ਨਾ ਆਵੇ ਸਮਝੋ ਉਹ ਜੜੋਂ ਮਿਟ ਗਿਆ, ਜਿਹੜਾ ਵਾਰ ਵਾਰ ਯਾਦ ਆ ਰਿਹਾ ਉਹਦਾ ਬਕਾਇਆ ਅਜੇ ਖੜਾ। ਪਾਤਸ਼ਾਹ ਨੇ ਮਿਟਾਉਣ ਦਾ ਹੀ ਉਹ ਤਰੀਕਾ ਕਿਹਾ, ਪੰਚ ਸਤਾਵੇ ਦੂਤ ਕਵਣ ਬਿਦ ਮਾਰਣੇ। ਮਹਾਰਾਜ ਕੀ ਹੁਣ ਕਿਰਪਾ ਕੀਤੀ? ਤਾਂ ਹਜ਼ੂਰ ਕਹਿੰਦੇ ਤੀਖਣ ਬਾਣ ਚਲਾਏ, ਉਹਨਾਂ ਨੂੰ ਮਾਰਨ ਲਈ ਬਾਣ ਵੀ ਨੰਗ, ਤੀਰ ਤਿੱਖਾ ਨਿਸ਼ਾਨਾ ਲਾ, ਕਾਹਦਾ? ਉਹਨਾਂ ਔਗਣਾਂ ਦਾ ਤਿੱਖਾ ਨਿਸ਼ਾਨਾ ਲਾ, ਉਹਨੂੰ ਧਿਆਨ ਚ ਲਿਆ ਕੇ ਕਹਿ ਵਾਹਿਗੁਰੂ ਵਾਹਿਗੁਰੂ।

ਕਹਿੰਦੇ ਪੂਰੇ ਗੁਰੂ ਨੇ ਐਸਾ ਤੈਨੂੰ ਘਾਤਕ ਰਸਤਾ ਦੱਸਣਾ, ਤੂੰ ਪੰਜਾਂ ਨੂੰ ਮਾਰ ਦੇਗਾ, ਤੂੰ ਜਿੱਤ ਜਾਏਗਾ, ਤੇਰੇ ਅੰਦਰ ਦੇ ਔਗਣ ਮਿਟ ਜਾਣਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਮੰਦਰ ਵਿੱਚ ਗਏ, ਉਹ ਮੰਦਰ ਦਾ ਨਾਮ ਅੱਜ ਵੀ ਓਮਕਾਰ ਈਸ਼ਵਰ ਦਾ ਮੰਦਰ ਹੈ, ਸਨਾਤਨੀ ਮਤ ਦਾ 5000 ਸਾਲ ਪੁਰਾਣਾ ਮੰਦਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਤਾਂ ਉੱਥੇ ਪਾਤਸ਼ਾਹ ਨੇ ਇੱਕ ਬਾਣੀ ਉਚਾਰਨ ਕੀਤੀ। ਜਦੋਂ ਉਸ ਮੰਦਰ ਵਿੱਚ ਗਏ, ਨਰਮਦਾ ਨਦੀ ਦੇ ਕੰਢੇ ਉਹ ਮੰਦਰ ਸਥਿਤ ਹੈ, ਹਜ਼ੂਰ ਕੁਝ ਘੜੀਆਂ ਦਰਵਾਜ਼ੇ ਤੇ ਖਲੋ ਕੇ ਵੇਖਦੇ ਰਹੇ ਕਿ ਮੰਦਰ ਵਿੱਚ ਹੋ ਕੀ ਰਿਹਾ। ਲੋਕ ਆਉਂਦੇ ਨੇ, ਪੁਜਾਰੀ ਬੈਠਾ, ਮੂਰਤੀ ਨੂੰ ਮੱਥਾ ਟਿਕਾਉਂਦਾ, ਬਾਅਦ ਵਿੱਚ ਮੂਰਤੀ ਦੇ ਅੱਗੇ ਪਰਦਾ ਕਰ ਦਿੰਦਾ, ਭੇਟਾ ਪਦਾਰਥ ਪੈਸਾ ਸਾਂਭ ਲੈਂਦਾ, ਫਿਰ 10-20 ਇਕੱਠੇ ਹੁੰਦੇ ਨੇ ਲੋਕ, ਫਿਰ ਦਰਸ਼ਨ ਕਰਾਉਂਦਾ। ਏਦਾਂ 40 ਸਾਲ ਤੋਂ ਚੱਲ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਹਿਲੀਜ਼ ਤੇ ਖਲੋਤੇ ਰਹੇ, ਉਹ ਪੁਜਾਰੀ ਵੀ ਵੇਖਦਾ, ਦੋ ਬੰਦੇ ਦਹਿਲੀਜ਼ ਤੇ ਖੜੇ ਨੇ, ਨਾ ਮੰਦਰ ਦੇ ਅੰਦਰ ਆਉਂਦੇ ਨੇ ਨਾ ਬਾਹਰ ਜਾਂਦੇ ਨੇ। ਤੇ ਜਦੋਂ ਕੁਝ ਘੜੀਆਂ ਗੁਜ਼ਰ ਗਈਆਂ, ਫਿਰ ਉਹ ਪੁਜਾਰੀ ਨੇ ਥੋੜਾ ਹੌਸਲਾ ਕੀਤਾ, ਉਹ ਪੰਡਿਤ ਪੁਜਾਰੀ ਚਤੁਰਦਾਸ ਚੱਲ ਕੇ ਮੂਰਤੀ ਤੋਂ ਦਰਵਾਜ਼ੇ ਤੱਕ ਆਇਆ, ਆ ਕੇ ਮਹਾਰਾਜ ਨੂੰ ਪੁੱਛਦਾ, ਜੀ ਤੁਸੀਂ ਅੰਦਰ ਨਹੀਂ ਆ ਰਹੇ, ਤੁਸੀਂ ਵੀ ਦਰਸ਼ਨ ਕਰਨੇ ਨੇ ਓਮਕਾਰ ਦੇ? ਗੁਰੂ ਨਾਨਕ ਸਾਹਿਬ ਮਹਾਰਾਜ ਥੋੜਾ ਮੁਸਕਰਾ ਕੇ ਬੋਲੇ, ਕਹਿੰਦੇ ਪੰਡਿਤ ਜੀ ਦਰਸ਼ਨ ਵੀ ਕਰ ਲਾਂਗੇ, ਪਹਿਲਾਂ ਕੋਈ ਵਿਚਾਰ ਕਰਨੀ। ਹੁਣ ਉਹ ਬੰਦੇ ਕੋਲ 40 ਸਾਲ ਦਾ ਤਜਰਬਾ ਹੈ, ਉਮਰ ਵੀ ਵੱਡੀ ਹੈ। ਜਿਹੜੇ ਬੰਦੇ ਕੋਲ ਤਜਰਬਾ ਹੋਵੇ, ਉਮਰ ਵੱਡੀ ਹੋਵੇ, ਪੈਸਾ ਹੋਵੇ, ਉਹ ਸਾਹਮਣੇ ਵਾਲੇ ਬੰਦੇ ਨੂੰ ਹੰਕਾਰ ਵਿੱਚ ਗੱਲ ਕਰੇਗਾ। ਜਦੋਂ ਮਹਾਰਾਜ ਨੇ ਕਿਹਾ ਦਰਸ਼ਨ ਵੀ ਕਰ ਲਾਂਗੇ, ਪਹਿਲਾਂ ਕੋਈ ਵਿਚਾਰ ਕਰਨੀ, ਬੜਾ ਅੱਕੜ ਵਿੱਚ ਬੋਲਿਆ, ਕੀ ਵਿਚਾਰ ਕਰਨੀ? ਹਜ਼ੂਰ ਨੇ ਮੁਸਕਰਾ ਕੇ ਬੜੇ ਪਿਆਰ ਵਿੱਚ ਕਿਹਾ, ਪੰਡਿਤ ਜੀ ਆਪਾਂ ਵਿਚਾਰ ਕਰਨੀ ਸਾਰਿਆਂ ਦੇ ਸਾਹਮਣੇ ਨਹੀਂ, ਆਪਾਂ ਥੋੜਾ ਅਲੱਗ ਬੈਠਣਾ, ਆਪਾਂ ਵਿਚਾਰ ਕਰਨੀ ਸਭ ਦੇ ਸਾਹਮਣੇ ਨਹੀਂ, ਥੋੜਾ ਇਕੱਲਿਆਂ ਬੈਠਣਾ। ਇੰਨੀ ਗੱਲ ਕਹਿਣ ਦੀ ਦੇਰ ਉਸ ਪੁਜਾਰੀ ਪੰਡਿਤ ਚਤੁਰਦਾਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਅੱਖਾਂ ਵਿੱਚ ਵੇਖਿਆ, ਔਰ ਵੇਖਣ ਤੋਂ ਬਾਅਦ ਇਕਦਮ ਅੱਖਾਂ ਝੁੱਕ ਗਈਆਂ, ਤੇ ਉਹਨੇ ਫਿਰ ਠੰਮੇ ਨਾਲ ਕਿਹਾ, ਜੀ 2 ਮਿੰਟ ਰੁਕੋ। ਫਿਰ ਇੰਨੀ ਗੱਲ ਕਹਿ ਕੇ ਮੰਦਰ ਵਿੱਚ ਅੰਦਰ ਚਲਾ ਗਿਆ। ਉਹਨਾਂ 2 ਮਿੰਟਾਂ ਦੇ ਦੌਰਾਨ ਉਹ ਆਪਣੇ ਅੰਦਰ ਵਿਚਾਰ ਕਰਦਾ, ਉਹ ਚਤੁਰਦਾਸ 40 ਸਾਲ ਤੋਂ ਲੋਕ ਤੈਨੂੰ ਪੁੱਜਣ ਆਏ ਨੇ, ਪਿਟਾਵਾਂ ਚੜਾ ਕੇ ਚਲੇ ਗਏ ਨੇ, ਮੱਥੇ ਟੇਕ ਕੇ ਆਪਣੀਆਂ ਪੁਕਾਰਾਂ ਅਰਦਾਸਾਂ ਬੇਨਤੀਆਂ ਕਰਾ ਕੇ ਚਲੇ ਗਏ, ਓਮਕਾਰ ਈਸ਼ਵਰ ਦੀ ਮੂਰਤੀ ਦੇ ਦਰਸ਼ਨ ਕਰਕੇ ਮੁੜ ਗਏ, ਪਰ ਅੱਜ ਜਿਹੜਾ ਤੈਨੂੰ ਕਹਿੰਦਾ ਵਿਚਾਰ ਕਰਨੀ ਹੈ, ਅਲੱਗ ਬਹਿ ਕੇ ਕਰਨੀ ਹੈ, ਇਕੱਲਿਆਂ ਬਹਿ ਕੇ ਕਰਨੀ ਹੈ, ਇਹ ਕੋਈ ਆਮ ਵਿਅਕਤੀ ਨਹੀਂ, ਇਹਨੇ ਤੈਨੂੰ ਬਾਹਰੋਂ ਨਹੀਂ, ਉਹ ਇਹਨੇ ਤੈਨੂੰ ਅੰਦਰ ਤੱਕ ਵੇਖ ਲਿਆ, ਤੂੰ ਕੌਣ ਹੈ? ਪੁਜਾਰੀ ਦਾ ਅੰਦਰ ਕੰਬਿਆ ਤੂੰ, ਇੰਜ ਲੱਗਦਾ ਹੈ ਅੱਖਾਂ ਮਿਲਣ ਤੋਂ ਬਾਅਦ ਇੰਜ ਲੱਗਾ ਜਿਵੇਂ ਕੁਝ ਅੰਦਰੋਂ ਵੇਖਿਆ, ਇਹ ਤੇਰੇ ਅੰਦਰ ਤੱਕ ਜਾਣਦਾ। ਉਹਨੇ ਫਿਰ ਸਾਧ ਸੰਗਤ ਮੂਰਤੀ ਦੇ ਅੱਗੇ ਪਿਟਾਵਾ ਮਾਇਆ, ਸੰਭੀ ਬੈਠੇ ਹੋਏ ਲੋਕਾਂ ਨੂੰ ਦਰਸ਼ਨ ਕਰਵਾਏ, ਫਿਰ ਮੰਦਰ ਤੋਂ ਬਾਹਰ ਭੇਜ ਦਿੱਤਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਾਈ ਮਰਦਾਨਾ ਇਕੱਲੇ ਰਹਿ ਗਏ, ਪੁਜਾਰੀ ਨੇ ਮੰਦਰ ਦੇ ਅੰਦਰ ਬੁਲਾਇਆ, ਥੋੜਾ ਜਿਹਾ ਉਸ ਮੰਦਰ ਦਾ ਬੂਹਾ ਢੋ ਦਿੱਤਾ ਤੇ ਮੂਰਤੀ ਦੇ ਕੋਲ ਬਿਠਾ ਕੇ ਕਹਿੰਦਾ, ਜੀ ਹੁਣ ਦੱਸੋ ਕੀ ਕਹਿਣਾ? ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਸਹਿਜ ਨਾਲ ਉਸ ਪੁਜਾਰੀ ਦੀ ਅੱਖਾਂ ਵਿੱਚ ਵੇਖਦੇ ਨੇ, ਬਸ ਨਜ਼ਰ ਮਿਲਣ ਤੋਂ ਬਾਅਦ ਹਜ਼ੂਰ ਨੇ ਇੱਕੋ ਗੱਲ ਕਹੀ, ਪੰਡਿਤ ਜੀ ਇਹ ਪਾਪ ਕਰਨਾ ਛੱਡ ਦਿਓ, ਲੇਖਾ ਦੇਣਾ ਪਏਗਾ, ਇਹ ਜਾਲ ਨਾ ਬਣੋ, ਤੁਸੀਂ ਡੁੱਬ ਜਾਣਾ, ਇਕੱਲੇ ਤੁਸੀਂ ਨਹੀਂ, ਇਹ ਵਿਚਾਰੇ ਹਜ਼ਾਰਾਂ ਲੱਖਾਂ ਲੋਕ ਡੁੱਬ ਜਾਣਗੇ ਜਿਹੜੇ ਤੇਰੇ ਉੱਤੇ ਆਸਥਾ ਰੱਖ ਕੇ ਹਰੇ ਨੇ, ਪੁਜਾਰੀ ਇਹ ਪਾਪ ਕਰਨਾ ਛੱਡ ਦੇ, ਤੂੰ ਡੁੱਬ ਜਾਣਾ, ਇਹਨਾਂ ਲੱਖਾਂ ਲੋਕਾਂ ਨੇ ਵੀ ਡੁੱਬ ਜਾਣਾ। ਉਹ ਪੁਜਾਰੀ ਨੇ ਕਿਹਾ, ਜੀ ਮੈਂ ਕਿਹੜਾ ਪਾਪ ਕਰਨਾ? ਪਾਤਸ਼ਾਹ ਨੇ ਕਿਹਾ, ਪੰਡਿਤ ਚਤੁਰਦਾਸ ਆਪਣੇ ਅੰਦਰੋਂ ਪੁੱਛ, ਜਿਸ ਮੂਰਤੀ ਨੂੰ ਤੂੰ ਓਂਕਾਰ ਦੀ ਮੂਰਤੀ ਕਹਿ ਕੇ ਦਰਸ਼ਨ ਕਰਾਉਂਦਾ, ਉਹ ਓਂਕਾਰ ਨਹੀਂ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਪੀਏ ਜਨ ਚਿੱਤ, ਓਂਕਾਰ ਸਹਿਲ ਯੁਗ ਪਏ, ਓਂਕਾਰ ਬੇਦ ਨਰਮੈ। ਪਾਤਸ਼ਾਹ ਨੇ ਇਹ ਬਾਣੀ ਉਚਾਰਨ ਕੀਤੀ, ਰਾਮਕਲੀ ਮਹੱਲਾ ਪਹਿਲਾ, ਦੱਖਣੀ ਓਂਕਾਰ। ਜਦੋਂ ਹਜ਼ੂਰ ਨੇ ਕਿਹਾ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਏ ਜਨ ਚਿੱਤ, ਓਂਕਾਰ ਸਹਿਲ ਯੁਗ ਪਏ, ਓਂਕਾਰ ਬੇਦ ਨਰਮੈ, ਉਹ ਪੁਜਾਰੀ ਦਾ ਅੰਦਰ ਰਾਗ ਨਾਲ ਭਰ ਗਿਆ। ਪਾਤਸ਼ਾਹ ਨੇ ਕਿਹਾ, ਪੁਜਾਰੀ ਓਂਕਾਰ ਇਹ ਨਹੀਂ, ਤੈਨੂੰ ਓਂਕਾਰ ਮਿਲਿਆ, ਨਾ ਤੂੰ ਕਿਸੇ ਨੂੰ ਮਿਲਾ ਸਕੇ, ਐਵੇਂ ਪੈਸੇ ਤੂੰ ਸਾਂਭ ਲੈਨਾ, ਇਹ ਲੋਕੀ ਡੁੱਬ ਜਾਣਗੇ। ਪੁਜਾਰੀ ਨੂੰ ਜਦੋਂ ਇੰਨੀ ਗੱਲ ਕਹੀ,
ਉਹਦਾ ਅੰਦਰ ਵਿਰਾਗ ਨਾਲ ਵਹਿ ਤੁਰਿਆ। ਬੜਾ ਇਮਾਨਦਾਰ ਹੋਣਾ ਜਿਹੜਾ ਪਹਿਲੀ ਵਿਚਾਰ ਵਿੱਚ ਹੀ ਮੰਨ ਗਿਆ ਕਿ ਸੱਚ ਹੈ, ਨਹੀਂ ਤੇ ਸਾਧ ਸੰਗਤ ਅਸੀਂ ਸੱਚ ਵੀ ਛੇਤੀ ਮੰਨਣ ਲਈ ਤਿਆਰ ਨਹੀਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਬਾਣੀ ਵਿੱਚ ਕੋਈ ਰਹਾਉ ਦੀ ਪੰਕਤੀ ਉਹਨੂੰ ਪਾਤਸ਼ਾਹ ਨੇ ਦੁਹਰਾ ਕੇ ਕਿਹਾ, ਹਜ਼ੂਰ ਕਹਿੰਦੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਇਹ ਜੰਜਾਲ ਕਿਉਂ ਲਿਖਦੇ ਹੋ?

0: ਐ ਪੰਡਿਤ ਜੀ, ਇਹ ਜੰਜਾਲ ਹੈ, ਇੱਕ ਦਿਨ ਡੁੱਬ ਜਾਣਾ ਹੈ। ਇਹ ਮਾਇਆ ਸਭ ਕੁਝ ਇੱਥੇ ਰਹਿ ਜਾਏਗੀ। ਜਿਸ ਮਾਇਆ ਦੀ ਖਾਤਰ ਢੌਂਗ ਕਰਨਾ, ਇਹਨੇ ਤੈਨੂੰ ਲੈ ਡੁੱਬਣਾ। ਤਾਂ ਉਹਨੇ ਪਾਤਸ਼ਾਹ ਨੂੰ ਫਿਰ ਹੱਥ ਜੋੜ ਕੇ ਕਿਹਾ, ਮਹਾਰਾਜ ਤੁਹਾਨੂੰ ਮੇਰੀ ਅਸਲੀਅਤ ਪਤਾ? ਹਜ਼ੂਰ ਨੇ ਕਿਹਾ, ਹਾਂ, ਨਾ ਤੇਰੇ ਅੰਦਰੋਂ ਬੇਵਿਚਾਰ ਨਿਕਲਿਆ, ਨਾ ਵਿਕਾਰ ਨਿਕਲਿਆ, ਨਾ ਹੰਕਾਰ ਨਿਕਲਿਆ, ਤੈਨੂੰ ਨਿਰੰਕਾਰ ਕਿੱਥੋਂ ਦਿਸ ਜਾਏਗਾ? ਪਹਿਲਾਂ ਆਪਣੇ ਅੰਦਰੋਂ ਇਹ ਚੀਜ਼ਾਂ ਸ਼ੁੱਧ ਕਰ। ਉਹਨੇ ਕਿਹਾ, ਪਾਤਸ਼ਾਹ ਫਿਰ ਕਿਵੇਂ ਸ਼ੁੱਧ ਕਰਾਂ? ਹਜ਼ੂਰ ਨੇ ਕਿਹਾ, ਤਿੰਨੇ ਭਵਨ ਸ਼ੁੱਧ ਕਰ, ਤੈਨੂੰ ਨਿਰੰਕਾਰ ਦਿਸ ਜਾਏਗਾ। ਜਿੱਦਣ ਤੈਨੂੰ ਅੰਦਰੋਂ ਨਿਰੰਕਾਰ ਦਿਸਿਆ, ਪੰਡਿਤ ਚਤੁਰਦਾਸ, ਯਾਦ ਰੱਖੀ, ਉਦਣ ਤੂੰ ਦੂਜਿਆਂ ਨੂੰ ਵੀ ਦਿਖਾ ਸਕੇਗਾ। ਜਿੰਨੀ ਦੇਰ ਤੈਨੂੰ ਰੱਬ ਅੰਦਰੋਂ ਨਹੀਂ ਮਿਲਿਆ, ਉਨੀ ਦੇਰ ਕਿਸੇ ਪੱਥਰ ਦੀ ਮੂਰਤੀ ਵਿੱਚੋਂ ਰੱਬ ਨੂੰ ਵੇਖਣਾ ਵਿਅਰਥ ਦੀ ਘਟਨਾ ਹੈ। ਰੱਬ ਤਾਂ ਦਿਸਦਾ, ਸਭ ਵਿੱਚੋਂ ਦਿਸਦਾ, ਪਹਿਲਾਂ ਅੰਦਰੋਂ ਵੇਖ, ਉਹਨੂੰ ਸ਼ੁੱਧ ਕਰ। ਹਜ਼ੂਰ ਨੇ ਫਿਰ ਅਗਲੀ ਪੰਕਤੀ ਕਹੀ। ਪਾਤਸ਼ਾਹ ਕਹਿੰਦੇ, ਸੱਸੈ ਸਭ ਜਗ ਸੈ ਜੋ ਪਾਇਆ, ਤੀਨ ਪਵਣ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ। ਕਹਿੰਦੇ ਤਿੰਨੇ ਭਵਨ ਸ਼ੁੱਧ ਕਰ। ਸਾਧ ਸੰਗਤ ਥੋੜੇ ਮਿੰਟ ਇਕਾਗਰਤਾ ਰੱਖਿਓ। ਪਾਤਸ਼ਾਹ ਨੇ ਕਿਹਾ, ਤਿੰਨੇ ਭਵਨ ਸ਼ੁੱਧ ਕਰ, ਸਰੀਰ, ਮਨ ਤੇ ਆਤਮਾ। ਸਭ ਤੋਂ ਪਹਿਲਾਂ ਸਰੀਰ ਦਾ ਭਵਨ ਸ਼ੁੱਧ ਕਰਨਾ ਪੈਂਦਾ। ਜਿਹੜੇ ਬੰਦੇ ਕਹਿੰਦੇ ਨੇ ਬਾਹਰਲੀ ਰਹਿਤ ਦਾ ਕੀ ਫਾਇਦਾ, ਨਹੀਂ, ਸਾਧ ਸੰਗਤ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ। ਅੰਦਰ ਦੀ ਰਹਿਤ ਬਾਅਦ ਵਿੱਚ ਸ਼ੁਰੂ ਹੋਏਗੀ। ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਗੁਰੂ ਨਾਨਕ ਸਿੰਘ ਮਹਾਰਾਜ ਨੇ ਬਾਹਰ ਦੀ ਰਹਿਤ ਦਿੱਤੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ, ਨਾਮ ਧਿਆਵੇ ਰਹਿਤ ਸੀ। ਗੁਰੂ ਅਰਜਨ ਦੇ ਮਹਾਰਾਜ ਕੇ ਅੰਤਰ ਗੁਰ ਆਰਾਧਨਾ, ਜਿਸ ਬਾ ਜਪ ਗੁਰ ਨਾਉ, ਇਹ ਬਾਹਰ ਦੀ ਰਹਿਤ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਤ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਕਰਤਾਰਪੁਰ ਰਹਿਤ ਦਿੱਤੀ। ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਜਦੋਂ ਪੰਡਿਤ ਨੂੰ ਕਿਹਾ ਨਾ, ਸਰੀਰ ਦਾ ਭਵਨ ਸ਼ੁੱਧ ਕਰ, ਅੱਖਾਂ ਸ਼ੁੱਧ ਕਰ, ਜ਼ੁਬਾਨ ਸ਼ੁੱਧ ਕਰ, ਕੰਨ ਸ਼ੁੱਧ ਕਰ, ਜਦੋਂ ਇਹਨਾਂ ਨਾਲ ਸ਼ੁੱਧ ਸੁਣਨਾ ਸ਼ੁਰੂ ਕਰ ਦੋਗੇ, ਸ਼ੁੱਧ ਬੋਲਣ ਲੱਗ ਜਾਓਗੇ, ਤਾਂ ਪਾਤਸ਼ਾਹ ਨੇ ਕਿਹਾ, ਅੰਦਰ ਵੀ ਸ਼ੁੱਧ ਹੋ ਜਾਏਗਾ। ਨਾਲ ਕੋਈ ਬਹੁਤ ਸਾਫ਼ ਵਸਤਰਾਂ ਵਾਲਾ ਬੈਠਾ ਹੋਵੇ, ਤੁਹਾਨੂੰ ਆਪਣੇ ਮੈਲੇ ਕੱਪੜੇ ਤਦੋਂ ਨਜ਼ਰ ਆਉਂਦੇ ਨੇ। ਮੈਲਿਆਂ ਵਿੱਚ ਬਹਿ ਕੇ ਮੈਲਾ ਕਿੱਥੇ ਦਿਸਦਾ? ਕੋਈ ਬਹੁਤ ਵਧੀਆ ਪੁਸ਼ਾਕ ਪਹਿਨ ਕੇ ਬੈਠਾ, ਫਿਰ ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਕਰੋਗੇ? ਸਾਰੇ ਮੈਲੇ ਹਨ, ਫਿਰ ਕਿਵੇਂ ਕਰੋ? ਤਾਂ ਪਾਤਸ਼ਾਹ ਨੇ ਕਿਹਾ, ਪਹਿਲਾਂ ਸਰੀਰ ਦਾ ਭਵਨ ਸ਼ੁੱਧ, ਫਿਰ ਮਨ ਸ਼ੁੱਧ। ਗੁਰੂ ਅੱਗੇ ਅਰਦਾਸ ਕਰ, ਮਨ ਸ਼ੁੱਧ ਹੋਣਾ, ਭਰੀਏ ਮਤ ਬਾਬਾ ਕੇ ਸੰਗ, ਹੋ ਤੋ ਪਹਿਨਾਵੇ ਕੇ ਰੰਗ। ਫਿਰ ਬੜੀ ਕੀਮਤੀ ਗੱਲ, ਜਦੋਂ ਪਾਤਸ਼ਾਹ ਨੇ ਕਿਹਾ, ਤੇਰੇ ਅੰਦਰ ਵਿਵਿਚਾਰ ਵੀ ਹੈ, ਹੰਕਾਰ ਵੀ ਹੈ, ਵਿਕਾਰ ਵੀ ਹੈ, ਤੈਨੂੰ ਨਿਰੰਕਾਰ ਕਿੱਥੋਂ ਮਿਲ ਜਾਏਗਾ? ਉਹਨੇ ਕਿਹਾ, ਮਹਾਰਾਜ ਤੁਸੀਂ ਸਭ ਕੁਝ ਜਾਣਦੇ ਮੇਰੇ ਬਾਰੇ। ਪਾਤਸ਼ਾਹ, ਜੇ ਤੁਹਾਨੂੰ ਸਭ ਕੁਝ ਪਤਾ, ਸਵੇਰ ਤੋਂ ਤੁਸੀਂ ਦਰਵਾਜ਼ੇ ਤੇ ਖਲੋਤੇ ਸੀ, ਸੈਂਕੜੇ ਲੋਕ ਮੰਦਰ ਵਿੱਚ ਮੈਨੂੰ ਮੱਥਾ ਟੇਕ ਕੇ ਪੂਜਾ ਦੀਆਂ ਭੇਟਾਂ ਦੇ ਕੇ ਜਾ ਰਹੇ ਸਨ, ਸਾਰਿਆਂ ਦੇ ਸਾਹਮਣੇ ਕਿਉਂ ਨਹੀਂ ਕਿਹਾ ਇਹ ਪੰਡਿਤ ਗਲਤ ਹੈ? ਸਾਰਿਆਂ ਦੇ ਸਾਹਮਣੇ ਉਦੋਂ ਕਹਿ ਦਿੰਦੇ, ਪੰਡਿਤ ਜੀ ਤੁਸੀਂ ਵਿਚਾਰੀ, ਹੰਕਾਰੀ, ਵਿਕਾਰੀ ਹੋ, ਉਦੋਂ ਕਹਿ ਦਿੰਦੇ ਤੁਹਾਡਾ ਅੰਦਰ ਮਿਲ ਹੈ। ਮਹਾਰਾਜ, ਸਾਰਿਆਂ ਦੇ ਵਿੱਚ ਭੇਦ ਖੁੱਲ ਜਾਂਦਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ, ਨਹੀਂ ਪੰਡਿਤ ਜੀ, ਵੱਡਿਆਂ ਨੂੰ ਸਾਰਿਆਂ ਦੇ ਸਾਹਮਣੇ ਉਹਨਾਂ ਦੀ ਗਲਤੀ ਨਹੀਂ ਕਹੀਦੀ, ਉਹ ਵਿਗੜ ਜਾਂਦੇ ਨੇ। ਵੱਡਿਆਂ ਨੂੰ ਸਾਰਿਆਂ ਦੇ ਸਾਹਮਣੇ ਗਲਤੀ ਨਹੀਂ ਕਹੀਦੀ, ਉਹ ਵਿਗੜ ਜਾਂਦੇ ਨੇ। ਸਾਧ ਸੰਗਤ, ਉਹ ਪੰਡਿਤ ਬੜਾ ਹੈਰਾਨ ਹੋਇਆ, ਮਹਾਰਾਜ ਉਹ ਕਿਵੇਂ? ਹਜ਼ੂਰ ਨੇ ਕਿਹਾ, ਉਮਰ ਕਰਕੇ ਵੱਡੇ ਹੋ ਤੁਸੀਂ, ਤੁਹਾਡੇ ਕੋਲ 40 ਸਾਲ ਦਾ ਤਜਰਬਾ ਹੈ, ਤੁਹਾਨੂੰ ਗਾਇਤਰੀ ਦਾ ਗੀਤਾਂ ਦਾ ਪਾਠ ਸਭ ਕੁਝ ਯਾਦ ਹੈ, ਤੁਹਾਡੇ ਕੋਲ 40 ਸਾਲ ਦੇ ਪੜੇ ਹੋਏ ਪੂਜਾ ਪਾਠ ਜਪ ਤਪ ਨੇਮ ਇਹ ਤਜਰਬਾ ਹੈ, ਤੁਸੀਂ 40 ਸਾਲਾਂ ਚ ਧਰਮ ਦੀ ਦੁਨੀਆ ਵਿੱਚ ਬਾਹਰੋਂ ਵੱਡੇ ਹੋ, ਐਡੇ ਵੱਡੇ ਕਰਮ ਕਰਨ ਵਾਲੇ ਬੰਦੇ ਨੂੰ ਸਭ ਦੇ ਸਾਹਮਣੇ ਕਹੋ, ਉਹ ਵਿਗੜ ਜਾਂਦਾ। ਪਾਤਸ਼ਾਹ ਨੇ ਕਿਹਾ, ਵੱਡਿਆਂ ਨੂੰ ਸਭ ਦੇ ਸਾਹਮਣੇ ਨਹੀਂ। ਸਾਧ ਸੰਗਤ, ਆਪਾਂ ਵੀ ਪਰਿਵਾਰਾਂ ਵਾਲੇ ਬੈਠੇ, ਛੋਟਾ ਬੱਚਾ ਹੋਵੇ ਨਾ, ਗਲਤੀ ਕਰੇ ਸਭ ਦੇ ਸਾਹਮਣੇ ਝਿੜਕ ਦੇਈਦਾ, ਥੱਪੜ ਮਾਰ ਦੇਈਦਾ, ਪਰ ਜਦੋਂ ਬੱਚਾ ਬਰਾਬਰ ਦਾ ਹੋ ਜਾਏ, ਉਹਦੀ ਗਲਤੀ ਸਾਰਿਆਂ ਦੇ ਸਾਹਮਣੇ ਨਹੀਂ ਕਹਿਣੀ ਚਾਹੀਦੀ, ਉਹਨੂੰ ਅਲੱਗ ਕਰਕੇ ਸਮਝਾਓ, ਉਹ ਸਮਝ ਆਏਗਾ। ਸਭ ਦੇ ਸਾਹਮਣੇ ਕਹੋਗੇ, ਅੱਜ ਨਹੀਂ ਬੋਲੇਗਾ, ਕੱਲ ਨਹੀਂ ਬੋਲੇਗਾ, ਇੱਕ ਦਿਨ ਐਸਾ ਬਾਗੀ ਹੋ ਜਾਏਗਾ, ਪਰਤ ਕੇ ਤੁਹਾਡੇ ਹੱਥ ਨਹੀਂ ਆਏਗਾ। ਇਹੀਓ ਭੁੱਲ ਗਲਤੀ ਸਿੱਖ ਕੌਮ ਵਿੱਚ ਪਹਿਲਾਂ ਵੀ ਹੋਈ ਹੈ, ਅੱਜ ਵੀ ਹੋ ਰਹੀ ਹੈ, ਸਾਡੀ ਆਦਤ ਬਣ ਗਈ। ਜਦੋਂ ਕੋਈ ਗਲਤੀ ਕਰਦਾ, ਅਸੀਂ ਸਾਰਿਆਂ ਦੇ ਸਾਹਮਣੇ ਪੰਡੀ ਦੇ, ਸਟੇਜਾਂ ਤੇ ਪੰਡੀ ਦੇ, ਲਾਈਵ ਤੇ ਲੋਕ ਕਹਿਣ ਲੱਗ ਪਏ। ਫਿਰ ਸਾਧ ਸੰਗਤ, ਜਦੋਂ ਅਸੀਂ ਇਕੱਠ ਬਹੁਤੇ ਇਕੱਠ ਵਿੱਚ ਆਪਣੇ ਆਪ ਨੂੰ ਦਾਨੇ ਦੱਸਣ ਲੱਗ ਪਏ, ਦੂਜਿਆਂ ਦੀਆਂ ਗਲਤੀਆਂ ਲੋਕਾਂ ਚ ਸੁਣਾਉਣ ਲੱਗ ਪਏ, ਉਹ ਵੀਡੀਓ ਵਾਇਰਲ ਹੋ ਜਾਂਦੀ ਹੈ। ਪਰਤ ਕੇ ਉਹ ਫਿਰ ਕਹਿੰਦੇ ਨੇ ਜਾਓ ਅਸੀਂ ਮੰਨਦੇ ਨੀ ਅਕਾਲ ਤਖ਼ਤ ਨੂੰ, ਫਿਰ ਕੀ ਕਰ ਲਵਾਂਗੇ, ਜਾਓ ਅਸੀਂ ਨਿਸ਼ਾਨ ਸਾਹਿਬ ਹੀ ਨਹੀਂ ਲਾਉਂਦੇ। ਸਾਧ ਸੰਗਤ, ਅਸੀਂ ਦੂਜਿਆਂ ਨੂੰ ਵਿਗਾੜ ਲਿਆ, ਕਿਸੇ ਦੀ ਗਲਤੀ ਸਾਰਿਆਂ ਦੇ ਸਾਹਮਣੇ ਕਹਿਣ ਦੀ ਸਾਨੂੰ ਕੋਈ ਅਧਿਕਾਰ ਨਹੀਂ। ਪਾਤਸ਼ਾਹ ਨੇ ਬੜੀ ਗਹਿਰੀ ਜੋਗਤ ਦਿੱਤੀ ਹੈ, ਸੱਜਣ ਠੱਗ ਨੂੰ ਸ਼ਾਮ ਤੋਂ ਰਾਤ ਦੇ 12 ਵਜੇ ਤੱਕ ਤਲੰਬੇ ਉਹਦੇ ਮੁਸਾਫਰਖਾਨੇ ਵਿੱਚ ਰਹੇ। ਜੇ ਕਹਿਣਾ ਸਾਰਿਆਂ ਦੇ ਸਾਹਮਣੇ ਵੀ ਕਹਿ ਸਕਦੇ ਸੀ, ਪਰ ਅੱਧੀ ਰਾਤ ਨੂੰ ਜਦੋਂ ਸੱਜਣ ਠੱਗ ਕੱਲਾ ਹੋਇਆ ਉਦੋਂ ਸ਼ਬਦ ਕਿਹਾ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ। ਸਾਧ ਸੰਗਤ, ਸਭ ਦੇ ਸਾਹਮਣੇ ਗਲਤੀ ਕਹੋਗੇ ਅਸਰ ਨਹੀਂ ਹੋਏਗਾ, ਝਗੜੇ ਵਧਣਗੇ। ਇਸ ਲਈ ਜਦੋਂ ਕੋਈ ਵੱਡਾ ਹੋਵੇ ਉਹਦੀ ਗਲਤੀ ਇਕੱਲਿਆਂ ਕਹਿਣੀ ਚਾਹੀਦੀ। ਉਹ ਪੰਡਿਤ ਪਾਤਸ਼ਾਹ ਦੇ ਚਰਨੀ ਢਹਿ ਪਿਆ, ਮਹਾਰਾਜ ਆਪਣੀ ਸਿੱਖੀ ਦਿਓ, ਮੈਂ ਸਭ ਕੁਝ ਛੱਡ ਦੇਣਾ। ਹਜ਼ੂਰ ਨੇ ਕਿਹਾ, ਨਹੀਂ ਤੂੰ ਰਹਿ ਹਿੰਦੂ, ਰਹਿ ਇਸੇ ਮੰਦਰ ਵਿੱਚ, ਇਸੇ ਮੂਰਤੀ ਵਿੱਚੋਂ ਓਂਕਾਰ ਮਿਲੇਗਾ। ਪਹਿਲਾਂ ਆਪਣੇ ਅੰਦਰੋਂ ਖੋਜ ਕਰ, ਅੰਦਰ ਸ਼ੁੱਧ ਕਰ, ਜਦੋਂ ਤੈਨੂੰ ਅੰਦਰੋਂ ਰੱਬ ਦਿਸ ਗਿਆ ਫਿਰ ਜਿਹਦੇ ਵਿੱਚੋਂ ਮਰਜ਼ੀ ਵੇਖ ਲਈ। ਤੂੰ ਅਜੇ ਲੋਕਾਂ ਨੂੰ ਹੋਰ ਦੱਸਣਾ ਤਾਂ ਤੈਨੂੰ ਇੱਥੇ ਜੋੜਿਆ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ। ਤਾਈਓ ਸਾਧ ਸੰਗਤ, ਨਾਨਕ ਸ਼ਾਹ ਫਕੀਰ, ਇਹ ਸੱਚ ਹੈ ਕਿ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ, ਕਿਉਂਕਿ ਪਾਤਸ਼ਾਹ ਨੇ ਵਿਤਕਰਾ ਨਹੀਂ ਕੀਤਾ ਕਿਸੇ ਨੂੰ, ਸਭ ਨੂੰ ਸਰਬ ਸਾਂਝਾ ਧਰਮ ਦਿੱਤਾ, ਸੱਚ ਦਾ ਉਪਦੇਸ਼ ਦਿੱਤਾ। ਇੱਕ ਤੇ ਆਪੋ ਆਪਣਾ ਔਗਣ ਗੁਰੂ ਅੱਗੇ ਆਪਾਂ ਨੂੰ ਮੰਨ ਲੈਣਾ ਚਾਹੀਦਾ, ਔਰ ਮੰਨਣ ਤੋਂ ਬਾਅਦ ਅਰਦਾਸ ਕਰੋ, ਔਰ ਸਤਿਗੁਰੂ ਕਿਰਪਾ ਕਰਨਗੇ ਉਹ ਔਗਣ ਸਹਿਜੇ ਸਹਿਜੇ ਜੀਵਨ ਚੋਂ। ਕੋਈ ਬੰਦਾ ਪਰਫੈਕਟ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਮੈਂ ਕੋਈ ਗਲਤੀ ਨਹੀਂ ਕੀਤੀ, ਨਾ ਸਿੱਖ ਨੂੰ ਇਹ ਸਿਖਾਇਆ ਹੀ, ਸਾਨੂੰ ਇੱਕੋ ਜੁਗਤ ਦਿੱਤੀ, ਰੋਜ਼ ਅਰਦਾਸ ਕਰ, ਜਪ ਤਪ ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਾਂ ਰਾਇਆ, ਕਹੋ ਨਾਨਕ ਹਾਂ ਮਨੀਚ ਕਰਮਾ ਸ਼ਰਨ ਭਰੇ ਕੀ, ਨਾ ਹੋ ਜਤੀ ਸਤੀ ਨੇ ਪੜਿਆ, ਮੂਰਖ ਮੁਗ ਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ। ਫਿਰ ਪਾਤਸ਼ਾਹ ਨੇ ਇਸ ਧਰਤੀ ਤੇ ਸਭ ਤੋਂ ਵੱਡੀ ਕ੍ਰਾਂਤੀ ਇਹ ਲਿਆਂਦੀ ਕਿ ਜੇ ਇਹ ਗੱਲ, ਜਿਹੜੀ ਗੱਲ ਹਜ਼ੂਰ ਨੇ ਕਹੀ ਉਹਨੂੰ ਪਹਿਲਾਂ ਪ੍ਰੈਕਟੀਕਲ ਲਿਆਂਦੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਤਿਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਹਿ ਰੀਸ। ਜਦੋਂ ਇਹ ਗੱਲ ਕਹੀ ਉਤੋਂ ਪਹਿਲਾਂ ਮਰਦਾਨੇ ਦੇ ਘਰ ਪਾਤਸ਼ਾਹ ਨੇ ਪ੍ਰਸ਼ਾਦਾ ਛਕ, ਰੌਲਾ ਪੈ ਗਿਆ। ਉਹ ਵੇਖੋ ਜੀ, ਖੱਤਰੀਆਂ ਦਾ ਲੜਕਾ ਡੂਮ ਮਰਾਸੀਆਂ ਦੇ ਘਰ ਰੋਟੀ ਖਾਂਦਾ, ਰੌਲਾ ਪੈ ਗਿਆ। ਕਿਸੇ ਨੇ ਕਿਹਾ, ਉਹ ਕੱਲੀ ਰੋਟੀ ਨਹੀਂ ਉਹ ਖਾਂਦਾ, ਮੈਂ ਤੇ ਵੇਖਿਆ ਗੁਰੂ ਨਾਨਕ ਖੱਤਰੀਆਂ ਦਾ ਲੜਕਾ, ਉਹ ਵੇਖੋ ਡੂਮ ਮਰਾਸੀਆਂ ਦੇ ਘਰ ਕੱਲਾ ਪ੍ਰਸ਼ਾਦਾ ਨਹੀਂ ਛਕਦਾ, ਉਹ ਮਰਦਾਨੇ ਦੀ ਜੂਠੀ ਥਾਲੀ ਵਿੱਚੋਂ ਵੀ ਛਕਦਾ। ਪਾਤਸ਼ਾਹ ਨੇ ਪਹਿਲਾਂ ਬਿਤਕਰਾ ਖਤਮ ਕੀਤਾ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਹਿ ਰੀਸ। ਫਿਰ ਚਾਰ ਉਦਾਸੀਆਂ ਵਿੱਚ, 93 ਸਾਲ ਉਮਰ ਵੱਡੀ ਹੈ ਰਵਿਦਾਸ ਭਗਤ ਜੀ ਦੀ, ਕੰਸ਼ੀ ਬਨਾਰਸ ਜਾ ਕੇ ਉਹਨਾਂ ਕੋਲੋਂ ਬਾਣੀ ਲਈ, ਕਬੀਰ ਸਾਹਿਬ ਤੋਂ ਬਾਣੀ ਲਈ। ਉਹ ਲੋਕ ਜਿਨ੍ਹਾਂ ਨੇ ਸਿੱਖੀ ਦੀ ਸ਼ੁਰੂਆਤ ਕੀਤੀ ਉਹਨਾਂ ਦੀ ਬਾਣੀ ਲੈ ਕੇ ਸਾਧ ਸੰਗਤ ਉਸ ਤਲ ਤੇ ਲੈ ਗਏ ਜਿੱਥੇ ਉਹਨਾਂ ਨੂੰ ਕੋਈ ਨੀਚ ਨਹੀਂ ਕਹਿ ਸਕਦਾ, ਉਹਨਾਂ ਨੂੰ ਉਸ ਜਗ੍ਹਾ ਤੇ ਬਿਠਾ ਦਿੱਤਾ। ਭਗਤ ਰਵਿਦਾਸ ਜੀ ਦੇ 40 ਸ਼ਬਦ ਇੱਕ ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਚਿਤੌੜਗੜ੍ਹ ਦਾ ਰਾਜਾ ਦਰਸ਼ਨ ਕਰਨ ਆਇਆ, ਕਹਿੰਦਾ ਕਿਹੜਾ ਚਵਿਹਾਰ ਹੈ ਜਿਹੜਾ ਜੁੱਤੀਆਂ ਗੰਢਦਾ ਗੰਢਦਾ ਰੱਬ ਨੂੰ ਪਾ ਗਿਆ, ਜੁੱਤੀਆਂ ਗੰਢਣ ਵਾਲੇ ਨੂੰ ਵੀ ਰੱਬ ਮਿਲ ਗਿਆ, ਉਹ ਕਿਹੜਾ ਚਵਿਹਾਰ ਹੈ ਜਿਹਨੂੰ ਮਹਾਰਾਣੀ ਝਾਲਾਂ ਬਾਈ ਨੇ ਆਪਣਾ ਗੁਰੂ ਬਣਾ ਲਿਆ, ਜਿਹਦੇ ਚਰਨਾਂ 'ਚ ਮਹਾਰਾਣਾ ਸੰਘਾ ਝੁੱਕ ਗਿਆ, ਜਿਹਨੂੰ ਬਾਦਸ਼ਾਹ ਮਹਾਰਾਣੇ ਸੰਘ ਦੀ ਧੀ ਮੀਰਾ ਬਾਈ ਨੇ ਗੁਰੂ ਧਾਰ ਲਿਆ, ਰੱਬ ਨੂੰ ਮਿਲਣ ਦੀ ਇੱਛਾ ਰੱਖਣ ਵਾਲਾ ਚਿਤੌੜਗੜ੍ਹ ਦਾ ਰਾਜਾ ਮਹਾਰਾਜਾ ਪੀਪਾ ਦਰਸ਼ਨ ਕਰਨ ਰਾਜਸਥਾਨ ਤੋਂ ਬਨਾਰਸ ਗਿਆ। ਜਦੋਂ ਗਿਆ, ਸਾਧ ਸੰਗਤ ਘੋੜੇ ਤੇ ਸਵਾਰ, ਨਾਲ ਲੋਹ ਲਸ਼ਕਰ, ਸੈਨਾ ਫੌਜ, ਲੋਕ ਵੇਖਣ ਕੌਣ ਆਇਆ, ਕਹਿੰਦੇ ਚਿਤੌੜਗੜ੍ਹ ਦਾ ਬਾਦਸ਼ਾਹ ਆਇਆ। ਜਦੋਂ ਉਹ ਘੋੜੇ ਤੋਂ ਉਤਰਿਆ, ਉਹਦੇ ਅਹਿਲਕਾਰਾਂ ਸਿਰ ਤੇ ਛਤਰ ਕੀਤਾ, ਉਹਨੂੰ ਅਦਬ ਨਾਲ ਲੈ ਕੇ ਗਏ, ਤੇ ਮਨ ਵਿੱਚ ਸੋਚਦਾ ਜਿਹੜੇ ਰਵਿਦਾਸ ਨੂੰ ਰਾਜਿਆਂ ਨੇ ਗੁਰੂ ਬਣਾਇਆ ਹੋਵੇ ਉਹਦਾ ਤਾਂ ਮੰਦਰ ਬਹੁਤ ਸੋਹਣਾ ਹੋਣਾ, ਕਿਉਂਕਿ ਸਾਧ ਸੰਗਤ ਜਿਹਦੇ ਡੇਰੇ 'ਚ ਰਾਜੇ ਆਉਣ ਲੱਗ ਜਾਣ ਉਹਦੀ ਜ਼ਮੀਨ ਵਧਣ ਲੱਗ ਪੈਂਦੀ, ਜਿਹਦੇ ਡੇਰਿਆਂ 'ਚ ਮਿਨਿਸਟਰ ਆਉਣ ਲੱਗ ਜਾਣ ਉੱਥੇ ਤਰੱਕੀਆਂ ਹੋਣ ਲੱਗ ਪੈਂਦੀਆਂ, ਲੋਕਾਂ ਦੀ ਭੀੜ ਵੱਧਦੀ ਹੈ। ਉਹ ਮਹਾਰਾਣਾ ਇਸ ਤਰ੍ਹਾਂ ਦਾ ਮਹਾਰਾਜਾ ਚਿਤੌੜਗੜ੍ਹ ਦਾ ਰਾਜਾ ਪੀਪਾ ਜਾਣੇ, ਕਹਿੰਦਾ ਜੇ ਮਹਾਰਾਣਾ ਸੰਘਾ ਆਉਂਦਾ ਫਿਰ ਮੰਦਰ ਵੱਡਾ ਹੋਣਾ। ਪਰ ਜਦੋਂ ਜਾ ਕੇ ਵੇਖਿਆ, ਨਹੀਂ, ਉਹੀਓ ਛੰਨ, ਉਹੀਓ ਕੁੱਲੀ, ਉਹੀਓ ਟੁੱਟੇ ਹੋਏ ਜੋੜੇ, ਲੋਕਾਂ ਦੇ ਜੋੜੇ ਗੰਢਦੇ। ਵੇਖਿਆ ਤੇ ਰਵਿਦਾਸ ਹੈਰਾਨ ਹੋ ਕੇ ਕਹਿੰਦੇ, ਅੱਛਾ ਐਡਾ ਵੱਡਾ ਭਗਤ ਹੋਵੇ, ਚੇਲੇ ਉਹਦੇ ਸ਼ਿਸ਼ ਹੋਣ, ਰਾਜਿਆਂ ਦੀਆਂ ਧੀਆਂ ਉਹਦੀਆਂ ਸ਼ਿਸ਼ ਹੋਣ, ਵੱਡੇ ਵੱਡੇ ਰਾਜੇ ਉਹਦੇ ਚੇਲੇ ਹੋਣ, ਤੇ ਇਹਦੀ ਛੋਟੀ ਜਿਹੀ ਛੰਨ ਹੈ ਕੋਲ ਜਾ ਕੇ ਬਹਿ ਗਿਆ। ਰਵਿਦਾਸ ਜੀ ਨੇ ਜੋੜੇ ਗਣਦਿਆਂ ਗਣਦਿਆਂ ਕਈ ਮਿੰਟਾਂ ਬਾਅਦ ਪੁੱਛਿਆ, ਦੱਸੋ ਰਾਜਨ ਕਿਵੇਂ ਆਏ ਹੋ? ਉਹਨੇ ਹੱਥ ਜੋੜ ਕੇ ਕਿਹਾ, ਜੀ ਮੈਂ ਰੱਬ ਨੂੰ ਮਿਲਣ ਦੀ ਇੱਛਾ ਰੱਖਦਾ। ਤੇ ਭਗਤ ਰਵਿਦਾਸ ਜੀ ਕਹਿੰਦੇ, ਰੱਬ ਸਾਰਿਆਂ ਵਿੱਚ ਹੈ, ਤੇਰੇ ਵਿੱਚ ਹੀ ਉਹ ਰੱਬ ਹੈ। ਉਹਨੇ ਕਿਹਾ, ਜੀ ਫਿਰ ਮਿਲਾ ਦਿਓ। ਕਹਿਣਗੇ, ਰੱਬ ਦਾ ਕੀ ਹੈ, ਹੁਣੇ ਮਿਲਾ ਦਿੰਦੇ। ਰਾਜਾ ਬੜਾ ਹੈਰਾਨ ਹੋਇਆ, ਇੰਨੀ ਜਲਦੀ ਰੱਬ ਮਿਲਾ ਦੋਗੇ? ਕਹਿਣਗੇ, ਰੱਬ ਦਾ ਕੀ ਹੈ, ਰੱਬ ਹੁਣੇ ਮਿਲਾ ਦਿੰਦੇ ਆ। ਰਾਜਨ ਦੋਵੇਂ ਹੱਥ ਕਰ ਲਿਆ, ਫਿਰ ਤੈਨੂੰ ਪ੍ਰਸ਼ਾਦ ਛਕਾਈਏ ਤੇ ਰੱਬ ਹੁਣੇ ਮਿਲਾਈਏ। ਪ੍ਰਸ਼ਾਦ ਮੀਨੰਗੋ ਪ੍ਰਸਾਦ ਦਾ ਕਿਰਪਾ। ਰਾਜੇ ਨੇ ਦੋਵੇਂ ਹੱਥ ਇਸ ਤਰ੍ਹਾਂ ਕੀਤੇ। ਭਗਤ ਰਵਿਦਾਸ ਜੀ ਨੇ ਜਿਹਦੇ ਵਿੱਚ ਟੁੱਟੇ ਹੋਏ ਚੋੜੇ ਜੋੜਿਆਂ ਦੇ ਚਮੜੇ ਦੇ ਉਹ ਟੁਕੜੇ ਭਿੰਦੇ ਹੋਏ ਸੀ ਨਾ, ਅੱਜ ਵੀ ਕਿਤੇ ਜੋੜਾ ਗਣਾਉਣ ਜਾਓ ਚਮੜੇ ਦਾ, ਹੁਣ ਸਿਸਟਮ ਮੁੱਕ ਰਿਹਾ ਹੈ, ਤਾਂ ਉਹ ਛੋਟੇ ਛੋਟੇ ਟੁਕੜੇ ਭਿਉਂ ਲੈਂਦੇ ਨੇ ਇੱਕ ਮਿੱਟੀ ਦੇ ਭਾਂਡੇ, ਨਰਮ ਹੋ ਜਾਂਦਾ ਚਮੜਾ, ਉਹਦੇ ਨਾਲ ਜੋੜੇ ਗਣ, ਉਹਦੇ ਵਿੱਚੋਂ ਚੋਲਾ ਭਰਿਆ ਇਸ ਤਰ੍ਹਾਂ ਪਾਣੀ ਦਾ। ਕਹਿੰਦੇ, ਲੈ ਰਾਜਨ ਤੈਨੂੰ ਪ੍ਰਸ਼ਾਦ ਛਕਾਈਏ, ਰੱਬ ਦਾ ਕੀ ਹੈ, ਹੁਣੇ ਮਿਲਾ ਦਾਂਗੇ। ਜਦੋਂ ਚੋਲਾ ਭਰ ਕੇ ਉਹਦੇ ਹੱਥ ਵਿੱਚ ਪਾਇਆ, ਹੁਣ ਮਨ ਵਿੱਚ ਇੱਕਦਮ ਈਰਖ ਆ ਗਈ ਤੇ ਗੰਦਾ ਪਾਣੀ ਪਿਲਾਉਣ ਲੱਗਾ, ਇਹ ਕਾਹਦਾ ਗੁਰੂ ਹੈ? ਹੱਥ ਵਿੱਚ ਇਸ ਤਰ੍ਹਾਂ ਭਰਿਆ, ਇਹ ਤੇ ਗੰਦਾ ਪਾਣੀ ਹੈ, ਇਹ ਕਾਹਦਾ ਗੁਰੂ ਹੈ? ਮਨ ਚ ਸੋਚ ਦੋ ਕਿੱਥੇ ਫਸ ਗਿਆ, ਕੀ ਕਹਿ ਬੈਠਾ। ਤੇ ਭਗਤ ਰਵਿਦਾਸ ਜੀ ਕਹਿੰਦੇ, ਛਕੋ ਰਾਜਨ ਛਕੋ, ਰੱਬ ਨੂੰ ਮਿਲਣਾ ਛਕੋ। ਹੁਣ ਲੱਜਾ ਰੱਖਦਾ ਛਕੇ ਕਿਵੇਂ, ਈਰਖਾ ਕਰਦਿਆਂ ਕਰਦਿਆਂ ਮੂੰਹ ਤੱਕ ਲਿਜਾਂਦੇ ਉਹਨੇ ਸਾਰਾ ਹੀ ਡੋਲ ਲਿਆ, ਬਾਹਾਂ ਭਿੱਜ ਗਈਆਂ, ਇੱਕ ਘੁੱਟ ਨਹੀਂ ਜੇ ਪੀਤਾ। ਰਵਿਦਾਸ ਕੁਝ ਨੂੰ ਬੋਲੇ, ਕਹਿਣ ਕੇ ਜਾਓ ਬਾਦਸ਼ਾਹ, ਅਜੇ ਪਤਾ ਨਹੀਂ ਕਿੰਨਾ ਵਕਤ ਲੱਗੇ। ਉੱਠ ਕੇ ਚਲਾ ਗਿਆ। ਜਾਂਦਿਆਂ ਚਿਤੌੜਗੜ੍ਹ ਆਪਣੀ ਰਿਆਸਤ ਬੜੇ ਗੁੱਸੇ ਵਿੱਚ ਗਿਆ। ਦੱਸਣ ਵਾਲੇ ਨੂੰ ਕਿਹਾ, ਮੂਰਖ ਹੈ, ਜਿਹਨੇ ਦੱਸਿਆ ਰਵਿਦਾਸ ਕੋਲ ਰੱਬ ਹੈ, ਉਹਦੇ ਕੋਲ ਕੀ ਹੈ? ਗੰਦਾ ਪਾਣੀ ਪਿਲਾਉਣ ਲੱਗਾ ਸੀ, ਈਰਖਾ ਮਨ ਵਿੱਚ ਕਰਦਿਆਂ ਪਹੁੰਚ ਗਿਆ। ਜਾਂਦਿਆਂ ਰਾਜਿਆਂ ਵਾਲੀ ਪੁਸ਼ਾਕ ਲਾਹ ਕੇ ਮਾਰੀ, ਇਹਨੂੰ ਧੋ ਦਿਓ। ਸ਼ੂਦਰ ਨੇ ਗੰਦਾ ਪਾਣੀ ਪਿਲਾ ਦੇਣਾ ਸੀ ਤੇ ਜਿਹੜੇ ਧੋਬੀ ਨੂੰ ਧੋਣ ਲਈ ਦਿੱਤੀ ਨਾ, ਉਹਨੂੰ ਨਾਲ ਹੀ ਗੁੱਸੇ 'ਚ ਕਹਿੰਦਾ, ਇਹ ਤੂੰ ਰੱਖ ਲੈ, ਮੈਂ ਨਹੀਂ ਲੈ। ਧੋਬੀ ਲੈ ਗਿਆ ਬੜਾ ਖੁਸ਼ ਹੋ ਕੇ। ਘਰ ਵਾਲੀ ਨੂੰ ਕਹਿੰਦਾ, ਭਾਗਵਤ ਨੇ ਆਹ ਪੁਸ਼ਾਕ ਚੰਗੀ ਤਰ੍ਹਾਂ ਧੋ ਕੇ ਰੱਖ ਲਈ, ਰਾਜੇ ਨੇ ਆਪਾਂ ਨੂੰ ਦੇ ਦਿੱਤੀ ਹੈ, ਕਦੇ ਵਿਆਹ ਸ਼ਾਦੀ 'ਚ ਪਾਇਆ ਕਰਾਂਗੇ, ਇੰਨੀ ਮਹਿੰਗੀ ਪੁਸ਼ਾਕ ਹੈ। ਉਹਨੇ ਕਿਹਾ, ਐਸਾ ਇਹਦੇ ਨਾਲ ਕੀ ਹੋਇਆ? ਕਹਿਣ ਕੇ, ਸੁਣਿਆ ਰਾਜਾ ਬਨਾਰਸ ਗਿਆ ਸੀ, ਉੱਥੇ ਕਿਸੇ ਰਵਿਦਾਸ ਕੋਲ ਗਿਆ, ਉਹ ਗੰਦਾ ਪਾਣੀ ਪਿਲਾਉਣ ਲੱਗਾ ਸੀ, ਉਹਦੇ ਚੌਹ ਲੱਗ ਗਏ ਨੇ ਚਮੜੇ ਦੇ, ਤੇ ਸੱਚਮੁੱਚ ਚਮੜੇ ਦੇ ਪਾਣੀ ਦੇ ਚੌਹ ਜੰਮ ਜਾਂਦੇ ਨੇ। ਉਹ ਧੋਬਣ ਨੇ ਧੋਤੇ, ਉਹਦੇ ਵਿੱਚੋਂ ਖੁਸ਼ਬੂ ਵੱਖਰੀ ਆਉਂਦੀ ਹੈ, ਕਹਿੰਦੇ ਨੇ ਉਹ ਚੌਹ ਲੱਥੇ ਨਾ, ਤੇ ਬਾਹਾਂ ਦੇ ਕਫ ਧੋਂਦਿਆਂ ਧੋਂਦਿਆਂ ਉਹ ਧੋਬਣ ਨੇ ਉਹ ਪਾਣੀ ਮੂੰਹ ਨਾਲ ਇਸ ਤਰ੍ਹਾਂ ਇਸ ਤਰੀਕੇ ਨਾਲ ਉਹ ਚੌਹ ਕੰਘਾ ਲਿਆ। ਕਹਿੰਦੇ ਉਹਨੇ ਕਿਹਾ, ਐਸਾ ਕਹੀਏ, ਜਦੋਂ ਉਹ ਪਾਣੀ ਉਹਨੇ ਇੱਕ ਘੁੱਟ ਕਫ ਮੂੰਹ ਵਿੱਚ ਪਾ ਕੇ ਚੂਸਿਆ ਤਾਂ ਸਾਧ ਸੰਗਤ ਉਹ ਜਲ ਕੋਈ ਐਸੀ ਬਖਸ਼ਿਸ਼ ਸੀ। ਕਹਿੰਦੇ ਹਨ, ਕੱਪੜੇ ਧੋਣ ਵਾਲੀ ਧੋਬਣ ਦੀ ਸੁਰਤ ਰੱਬ ਨਾਲ ਜੁੜ ਗਈ, ਥੋੜੇ ਦਿਨਾਂ ਵਿੱਚ ਹੀ ਰੌਲਾ ਪੈ ਗਿਆ, ਜੋ ਧੋਬਣ ਕਹਿ ਦਿੰਦੀ ਉਹ ਪੂਰਾ ਹੋ ਜਾਂਦਾ। ਧੋਬਣ ਨੂੰ ਰੱਬ ਮਿਲ ਗਿਆ, ਜੋ ਉਹ ਕਹਿੰਦਾ ਪੂਰਾ ਹੁੰਦਾ, ਉਹਦੀ ਸੁਰਤ ਜੁੜ ਗਈ, ਆਪਣੇ ਆਪ ਉਹਦੀ ਸੁਰਤ ਤੇ ਅਸਰ ਹੋ ਗਿਆ, ਰੌਲਾ ਪੈ ਗਿਆ। ਰਾਜੇ ਤੱਕ ਖਬਰ ਪਹੁੰਚੀ, ਧੋਬੀ ਦੇ ਘਰ ਵਾਲੀ ਨੂੰ ਬ੍ਰਹਮ ਗਿਆਨ ਹੋ ਗਿਆ। ਰਾਜਾ ਚੱਲ ਕੇ ਆਇਆ, ਉਹਨੇ ਕਿਹਾ, ਕਿਹਨੂੰ ਗੁਰੂ ਧਾਰਨ ਕੀਤਾ, ਤੈਨੂੰ ਬ੍ਰਹਮ ਗਿਆਨ ਕਿਵੇਂ? ਧੋਬਣ ਨੇ ਫਿਰ ਦੱਸ ਦਿੱਤਾ, ਰਾਜਨ ਇਹ ਬਖਸ਼ਿਸ਼ ਮੇਰੇ ਤੇ ਨਹੀਂ, ਇਹ ਤੇਰੇ ਤੇ ਹੋਣੀ ਸੀ, ਤੂੰ ਉਹ ਜਲ ਛਕਣ ਲੱਗਿਆ ਈਰਖਾ ਲਿਆਂਦੀ ਹੈ, ਉਹਨੂੰ ਗੰਦਾ ਪਾਣੀ ਸਮਝ ਬੈਠੇ, ਉਹ ਭਗਤੀ ਵਾਲੇ ਦੀ ਬਖਸ਼ਿਸ਼ ਤੇਰੇ ਤੇ ਹੋਣੀ ਸੀ, ਰਾਜਨ ਇਹ ਜਿਹੜੀ ਮੇਰੇ ਤੇ ਬਖਸ਼ਿਸ਼ ਹੋਈ ਹੈ ਤੇਰੇ ਤੇ ਹੋਣੀ ਸੀ। ਰਾਜਾ ਬੜਾ ਰੋਇਆ, ਸਭ ਕੁਝ ਸੋਚ ਕੇ ਉਦਾਸ ਹੋਇਆ। ਉਸੇ ਵਕਤ ਚਿਤੌੜਗੜ੍ਹੋਂ ਚੱਲ ਪਿਆ, ਰਾਜਸਥਾਨ ਤੋਂ ਚੱਲ ਕੇ ਯੂਪੀ ਜਦੋਂ ਪਹੁੰਚਿਆ ਬਨਾਰਸ ਕੰਛੀ, ਜਾਂਦਿਆਂ ਚਰਨੀ ਢਹਿ ਪਿਆ, ਕਹਿੰਦਾ ਰਵਿਦਾਸ ਜੀ ਨੂੰ, ਮਹਾਰਾਜ ਆਹ ਹੁਣ ਮੈਨੂੰ ਛਕਾ ਦਿਓ। ਉਹ ਕਹਿੰਦੇ, ਰਾਜਨ ਇਹ ਤੇ ਗੰਦਾ ਪਾਣੀ ਹੈ, ਇਹਦਾ ਕੀ ਛਕਣਾ? ਰੋ ਪਿਆ, ਕਹਿੰਦਾ ਨਹੀਂ ਮੈਨੂੰ ਛਕਾ ਦਿਓ, ਕਹਿੰਦੇ ਤੇ ਗੰਦਾ ਪਾਣੀ, ਹੁਣ ਭਾਵੇਂ ਪੂਰੇ ਦਾ ਪੂਰਾ ਭਾਂਡਾ ਪੀ ਜਾ, ਹੁਣ ਇਹਦੇ ਵਿੱਚ ਕੁਝ ਨਹੀਂ। ਉਹ ਵਕਤ ਸੀ ਤੂੰ ਲੰਘਾ ਦਿੱਤਾ ਬਾਦਸ਼ਾਹ, ਹੁਣ ਇਹ ਸਿਰਫ ਗੰਦਾ ਪਾਣੀ ਹੈ, ਇਹਦੇ ਵਿੱਚ ਕੁਝ ਵੀ ਨਹੀਂ। ਉਹ ਰਾਜੇ ਨੇ ਆਪਣੀ ਭੁੱਲ ਬਖਸ਼ਾਉਣ ਲਈ ਕਿਹਾ, ਇੱਕ ਵਾਰ ਮਾਫੀ ਦੇ ਦਿਓ। ਉਹਨੇ ਕਿਹਾ, ਬਾਦਸ਼ਾਹ ਉਦਣ ਅਸੀਂ ਆਪਣੀ ਕਮਾਈ ਵਿੱਚੋਂ ਤੈਨੂੰ ਦੇਣ ਲੱਗੇ ਸੀ, ਹੁਣ ਆਪਣੇ ਕੋਲੋਂ ਨਹੀਂ, ਜਾ ਸਤਨਾਮ ਦੀ ਕਮਾਈ ਕਰ, ਹੁਣ ਆਪਣੀ ਕਮਾਈ ਇਕੱਠੀ ਕਰ, ਪਹਿਲਾਂ ਆਪਣੀ ਕਮਾਈ ਚੋਂ ਤੈਨੂੰ ਦੇਣ ਲੱਗੇ ਸੀ, ਹੁਣ ਤੈਨੂੰ ਆਪਣਾ ਕਮਾਉਣਾ ਪੈਣਾ, ਜਾ ਸਤਨਾਮ ਹਰ ਭੋਗ ਤੁਹਾਰੇ, ਜਪ ਅਕਾਲ ਪੁਰਖ ਦਾ ਨਾਮ, ਭਗਤੀ ਕਰ, ਹੁਣ ਆਪਣੀ ਕਮਾਈ ਇਕੱਠੀ ਕਰ। ਐਸਾ ਵਿਰਾਗੀ ਹੋਇਆ ਉਸ ਬਾਦਸ਼ਾਹ ਨੇ, ਫਿਰ ਸਤਨਾਮ ਦੀ ਐਸੀ ਅਰਾਧਨਾ ਕੀਤੀ। ਸਾਧ ਸੰਗਤ ਵਕਤ ਆਇਆ, ਉਹ ਰਾਜਾ ਵੀ ਇੱਕ ਦਿਨ ਭਗਤੀ ਨੂੰ ਸ਼ਿਖਰ ਅਪੜਿਆ ਭਗਤ ਹੋ ਗਿਆ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹ ਭਗਤ ਵੀ ਪੀਪਾ ਬੈਠਾ, ਉਹ ਬਾਦਸ਼ਾਹ ਵੀ ਚਿਤੌੜਗੜ੍ਹ ਦਾ ਰਾਜਾ ਪੀਪਾ ਭਗਤ ਬਣ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਸੋ ਕਹਿਣ ਤੋਂ ਭਾਵ ਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ। ਬਸ ਗੁਰੂ ਨਾਨਕ ਸਾਹਿਬ ਦਾ ਹੀ ਉਹ ਸਿਧਾਂਤ, ਅਸੀਂ ਈਰਖਾ ਨਾ ਕਰੀਏ, ਨਫ਼ਰਤ ਨਾ ਕਰੀਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜੋ, ਆਪਣੇ ਘਰਾਂ ਵਿੱਚ ਬਾਣੀ ਪੜ੍ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ।

अजामल पापी जग जाने निमख माहे निसतारा।

ਇਹ ਆਇਆ ਅੱਜ ਦਾ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 632 ਅੰਕ ਤੇ ਸਬਾਈ ਮਨ ਹੈ, ਸੋਠ ਰਾਗ ਹੈ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਹਜ਼ੂਰ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਦੋਂ ਅਸੀਂ ਸ਼ਬਦ ਪੜਾਂਗੇ ਨਾ, ਆਪਣੇ ਆਪ ਨੂੰ ਆਪ ਸੰਬੋਧਕ ਹੋਵਾਂਗੇ। ਇਹ ਮਨ ਪਰਮੇਸ਼ਵਰ ਦੀ ਸ਼ਰਨ ਜਾਣ ਦੀ ਵਿਚਾਰ ਕਰੋ। ਪ੍ਰਭੂ ਦੀ ਸ਼ਰਨ ਗਿਆ ਜ਼ਿੰਦਗੀ ਕਿੱਥੇ ਪਲਟ ਜਾਂਦੀ ਹੈ, ਜ਼ਿੰਦਗੀ ਦੇ ਦੁੱਖ ਕਿਵੇਂ ਕੱਟੇ ਜਾਂਦੇ ਨੇ। ਸ਼ਰਨ ਜਾਣਾ ਅਗਲਾ ਕਦਮ ਹੈ। ਪਹਿਲਾਂ ਸ਼ਰਨ ਜਾਣ ਦੀ ਵਿਚਾਰ ਕਰਨਾ ਕਿ ਪਰਮਾਤਮਾ ਦੀ ਜੋ ਸ਼ਰਨ ਜਾਈਦਾ ਉਸ ਨਾਲ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ

ਕਿਉਂਕਿ ਸਿਮਰਨ ਦੇ ਅਰਥ ਮੈਂ ਬੇਨਤੀ ਕਰਾਂ, ਜਦੋਂ ਜ਼ਿੰਦਗੀ ਵਿੱਚ ਘਟ ਜਾਂਦੇ ਨੇ ਸਿਮਰਨ ਬਣ ਜਾਂਦਾ, ਫਿਰ ਕਹਿ ਲਈਏ ਪਰਮਾਤਮਾ ਦੀ ਸ਼ਰਨ ਜਾਣ ਦੀ ਪੂਰਨ ਤੌਰ ਤੇ ਅੰਦਰ ਵਿਚਾਰ ਆ ਜਾਂਦੀ ਹੈ। ਗੱਲ ਥੋੜੀ ਧਿਆਨ ਚ ਰੱਖਿਓ, ਸ਼ਰਨ ਦੇ ਪ੍ਰਥਮ ਅਰਥ ਨੇ ਪਰਮਾਤਮਾ ਦੇ ਸਮਰਪਿਤ ਹੋ ਜਾਣਾ। ਮੈਂ ਨਹੀਂ ਕੁਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਾਨ ਤੋਰਾ। ਮੈਂ ਆਪ ਜੀ ਦੇ ਮਾਲਕ ਸਮਰਪਿਤ ਹਾਂ, ਮੇਰੇ ਕੋਲ ਆਪਣਾ ਬਲ ਨਹੀਂ, ਮੇਰੇ ਕੋਲ ਆਪਣੀ ਹਿੰਮਤ ਨਹੀਂ, ਮੇਰੇ ਕੋਲ ਆਪਣੀ ਤਾਕਤ ਨਹੀਂ ਕਿ ਮੈਂ ਕੁਛ ਕਰ ਸਕਾਂ। ਮੈਂ ਆਪ ਜੀ ਨੂੰ ਆਪਣੀ ਬਾਂਹ ਫੜਾਈ, ਆਪ ਜੀ ਦੇ ਸਮਰਪਿਤ ਹੋਇਆ, ਕਿਰਪਾ ਕਰ ਦਿਓ। ਇਹ ਹੈ ਪ੍ਰਥਮ ਕਦਮ। ਅਗਲਾ ਕਦਮ ਹੈ ਉਸ ਮਾਲਕ ਦਾ ਸਿਮਰਨ ਕਰਨਾ। ਸਿਮਰਨ ਦਾ ਪ੍ਰਾਰੰਭਕ ਕਦਮ ਹੈ ਰਸਨਾ ਨਾਲ ਬੜੇ ਧਿਆਨ ਨਾਲ ਬੋਲਣਾ ਤੇ ਆਪਣੇ ਬੋਲਾਂ ਨੂੰ ਕੰਨਾਂ ਨਾਲ ਸੁਣਨਾ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਸ਼ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਜਦੋਂ ਅੰਦਰਲਾ ਆਪਾ ਟਿਕ ਕੇ ਐਸੇ ਧਿਆਨ ਵਿੱਚ ਜੁੜ ਜਾਂਦਾ, ਬੜੇ ਪਿਆਰ ਚ ਭਰ ਕੇ ਫਿਰ ਉਹ ਸਿਮਰਨ ਦੇ ਕਦਮ ਉਠਾਉਂਦਾ ਹੈ।

ਜਦੋਂ ਸ਼ਰਨ ਗਹੀ ਪਕੜ ਲਈ, ਸ਼ਰਨ ਵਿੱਚ ਚਲੇ ਗਏ, ਮੈਂ ਬੇਨਤੀ ਕਰਾਂ ਉਹ ਗਜ ਇੱਕ ਦੇਵ ਲੋਕ ਦਾ ਗੰਧਰਵ ਸੀ, ਦੇਵਲ ਰਿਸ਼ੀ ਦੇ ਸਰਾਪ ਦੇ ਨਾਲ ਉਹ ਹਾਥੀ ਬਣ ਗਿਆ, ਨਦੀ ਤੇ ਪਾਣੀ ਪੀਣ ਜਾਂਦਾ ਹੈ, ਉੱਥੇ ਤੰਦੂਆ ਉਸ ਨੂੰ ਗ੍ਰਸ ਲੈਂਦਾ, ਆਪਣੀ ਤਾਰ ਤੰਦੂਆ ਲਪੇਟ ਕੇ ਹਾਥੀ ਨੂੰ ਖਿੱਚੀ ਜਾ ਰਿਹਾ, ਇਹ ਪਾਣੀ ਵਿੱਚ ਡੁੱਬਣ ਲੱਗਦਾ, ਸਾਰਾ ਜ਼ੋਰ ਲਾ ਲੈਂਦਾ, ਜੋ ਤੰਦੂਆ ਮੈਂ ਬੇਨਤੀ ਕਰਾਂ ਉਸ ਨੂੰ ਪਕੜ ਕੇ ਪਾਣੀ ਵਿੱਚ ਜਦੋਂ ਮੌਤ ਦੇ ਮੂੰਹ ਵਿੱਚ ਪਾਉਣ ਲੱਗਦਾ, ਕਹਿੰਦੇ ਨੇ ਉਸ ਸਮੇਂ ਦੁਖਦ ਗਜਿੰਦ ਅਰਬਿੰਦ ਗੈ ਭੇਟ ਰੱਖੈ ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਹ ਜੀਓ ਕਾਹਾਂ ਕੋ ਕਰੈ ਕਛੂ ਹੋਤ ਨਾ ਕਾਹੂ ਕੇ ਕੀਏ ਜਾਂ ਕਿ ਪ੍ਰਭੂ ਮਾਨ ਲੇਹੇ ਸਰਬ ਸੁਖ ਤਾਹੇ ਜੀਓ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਦੁਖਦ ਗਜਿੰਦ, ਗਜਿੰਦ ਮੈਨੇ ਹਾਥੀਆਂ ਦਾ ਵੱਡਾ ਹਾਥੀ, ਅਰਬਿੰਦ ਅਰਬਿੰਦ ਮੈਨੇ ਕਮਲ, ਕਮਲ ਦਾ ਫੁੱਲ ਨਦੀ ਵਿੱਚ ਤੈਰਿਆ ਆਉਂਦਾ ਚੂਕੇ ਹੈ ਤੇ ਪੂਰਵ ਜਨਮ ਦਾ ਗੰਧਰਵ ਸੀ, ਅੰਦਰ ਚੇਤਨਾ ਜੀਵ ਆਤਮਾ ਦੀ ਤੇ ਹੈ ਹੀ ਸੀ ਵੀ ਜਦੋਂ ਦੁੱਖਾਂ ਵਿੱਚ ਫਸ ਜਾਈਏ ਤੇ ਪ੍ਰਭੂ ਦਾ ਆਰਾਧਨ ਕਰਨਾ ਚਾਹੀਦਾ। ਉਸ ਸਮੇਂ ਉਹ ਤੈਰਿਆ ਆਉਂਦਾ ਫੁੱਲ ਸੁੰਡ ਨਾਲ ਫੜ ਕੇ ਭਗਵਾਨ ਦੇ ਸਮਰਪਿਤ ਕਰਕੇ ਕਹਿੰਦਾ ਹੇ ਪ੍ਰਭੂ ਬਚਾ ਲਓ, ਅੰਦਰ ਦੀ ਚੇਤਨਾ ਬੋਲਦੀ ਹੇ ਪ੍ਰਭੂ ਬਚਾ ਲਓ ਦੁਖਦ ਗਜਿੰਦ ਅਰਬਿੰਦ ਗਹਿ ਭੇਟ ਰੱਖੈ ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ। ਇਹ ਹਕੀਕਤ ਹੈ। ਉਸ ਸਮੇਂ ਕਹਿੰਦੇ ਨੇ ਭਗਵਾਨ ਨੇ ਉਸ ਹਾਥੀ ਨੂੰ ਤੰਦੂਏ ਦੀ ਤੰਦ ਕੱਟ ਕੇ ਬਚਾ ਲਿਆ। ਇਹ ਭਲਿਆ ਜੇ ਉਹ ਹਾਥੀ ਵਰਗਾ ਜਿਸ ਕੋਲ ਆਪਣਾ ਬਲ ਖਤਮ ਹੋ ਗਿਆ ਸੀ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਉਹ ਬਚ ਸਕਦਾ, ਭਲਿਆ ਤੂੰ ਕਿਉਂ ਨੀ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਬਚ ਸਕਦਾ। ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗਰਾਹ ਤੇ ਛੋਟਾ, ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਆ, ਅਰਦਾਸ ਕਰ, ਬੇਨਤੀ ਕਰ, ਅੰਦਰ ਦੀ ਭਾਵਨਾ ਨਾਲ ਬੋਲ ਠਾਕ।

0: ਆਇਆ ਅੰਦਰ ਦੇ ਆਪੇ ਵਿਚ ਉਸ ਮਾਲਕ ਅੱਗੇ ਸਮਰਪਿਤ ਹੋ ਕੇ ਕਹਿਣਾ ਮਾਲਕ ਤੇਰੀ ਸ਼ਰਨ ਵਿਚ ਆਏ। ਜੋ ਸ਼ਰਨ ਵਿਚ ਆ ਜਾਏ ਮਾਲਕ ਸਾਹਿਬ ਉਸ ਦੀ ਬਾਂਹ ਫੜਦੇ ਨੇ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੈਂ ਬੇਨਤੀ ਕਰਾਂ, ਜਹਾਂਗੀਰ ਗ੍ਰਿਫਤਾਰੀ ਦਾ ਹੁਕਮ ਦਿੰਦਾ ਅਤੇ ਪਾਸ ਬੁਲਾ ਕੇ ਕਹਿੰਦਾ ਮੇਰੇ ਬਾਗੀ ਪੁੱਤਰ ਦੀ ਤੁਸਾਂ ਮਦਦ ਕੀਤੀ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਤਾ ਕੀ ਆਖਿਆ ਸੀ, ਐ ਜਹਾਂਗੀਰ ਇੱਥੇ ਇਹ ਡਰ ਹੈ ਕਿ ਕਦੀ ਤੇਰਾ ਬਾਪ ਆਇਆ ਅਕਬਰ ਇਸ ਦਰਬਾਰ ਵਿਚ, ਉਸ ਨੂੰ ਵੀ ਬੈਠਣ ਦੀ ਜਗ੍ਹਾ ਦਿੱਤੀ, ਲੰਗਰ ਛਕਾਇਆ ਤੇ ਸਨਮਾਨਿਆ ਗਿਆ। ਕਦੀ ਆਇਆ ਇੱਥੇ ਤੇਰਾ ਪੁੱਤਰ, ਇੱਥੇ ਗੱਲ ਇਹ ਨਹੀਂ ਹੈ ਵੀ ਕੌਣ ਆਇਆ, ਇੱਥੇ ਜੋ ਸ਼ਰਨ ਵਿਚ ਆਇਆ ਉਹਨੂੰ ਸਨਮਾਨਿਆ ਗਿਆ, ਉਹਨੂੰ ਗਲੇ ਲਾਇਆ ਗਿਆ। ਜੋ ਸ਼ਰਨ ਆਵੇ ਤੇ ਸਿਕੰਠ ਲਾਵੇ, ਇਹੋ ਬਿਰਧ ਸਵਾਮੀ ਸੰਧਾ, ਅਗਰ ਤੂੰ ਵੀ ਸ਼ਰਨ ਵਿਚ ਆ ਜਾਂਦਾ ਤੇ ਤੈਨੂੰ ਵੀ ਇੰਨਾ ਹੀ ਸਨਮਾਨ ਮਿਲ ਜਾਣਾ ਸੀ। ਮੈਂ ਬੇਨਤੀ ਕਰਦੇ ਹਾਂ ਕਿ ਉਹ ਸਨ ਜੋ ਸੱਚ ਦਾ ਪਹਿਰਾ ਦਿੰਦੇ ਆ, ਭਾਵੇਂ ਸ਼ਹੀਦ ਹੋ ਗਏ ਪਰ ਹਕੀਕਤ ਇਹ ਹੈ ਇਸ ਦਰ ਦੀ ਮਰਿਆਦਾ ਨੂੰ ਉਹਨਾਂ ਰੱਤੀ ਭਰ ਵੀ ਆਂਚ ਨਹੀਂ ਆਉਣ ਦਿੱਤੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਜਦੋਂ ਸ਼ਰਨ ਚਲੇ ਜਾਈਏ ਤੇ ਵੱਡੇ ਵੱਡੇ ਇਹੋ ਜਿਹੇ ਤੰਦੂਏ ਵਰਗੇ ਬਲਸ਼ਾਲੀਆਂ ਤੋਂ ਵੀ ਉਸ ਹਾਥੀ ਨੂੰ ਮੇਰੇ ਸਾਹਿਬ ਜੀ ਬਚਾ ਲੈਂਦੇ ਹਨ ਜੀ।
1: ਮਹਿਮਾ ਨਾਮ ਕਹਾ ਲਾਉ ਬਰਨਾਉ, ਰਾਮ ਕਹਿਤ ਬੰਧਨ ਤੇਹ ਟੂਟਾ।
0: ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਆਖਾਂ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਹਿਮਾ ਨਾਮ ਕਹਾ ਲਾਉ ਬਰਨਾਉ, ਰਾਮ ਕਹਿਤ ਬੰਧਨ ਤੈ ਟੂਟਾ। ਭਲਿਆ ਰਾਮ ਕਹਿੰਦੇ ਆ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਸ ਤੇ ਬੰਧਨ ਕੱਟੇ ਜਾਂਦੇ ਨੇ। ਤੂੰ ਵੀ ਵਾਹਿਗੁਰੂ ਜੀ ਦਾ ਸਿਮਰਨ ਕਰ, ਤੂੰ ਐਸਾ ਰਾਮ ਕਹਿਣਾ ਸਿੱਖ ਲੈ। ਕਬੀਰ ਰਾਮੇ ਰਾਮ ਕਹੋ, ਕਹਿਬੇ ਮਾਹੇ ਵਿਵੇਕ ਏਕ।

0: ਅਮਲ ਪਾਪੀ ਸੀ, ਸਾਰਾ ਸੰਸਾਰ ਜਾਣਦਾ ਸੀ, ਇਹ ਵਿਸ਼ਵਾ ਦੁਆਰੇ ਜਾਣ ਵਾਲਾ ਹੈ। ਆਚਰਨਹੀਨ ਹੋ ਜਾਏ ਦੁਨੀਆ, ਲਾਹਨਤਾਂ ਵੀ ਪਾਉਂਦੀ ਏ, ਸਮਾਜ ਵਿੱਚ ਉਸ ਦੀ ਇੱਜ਼ਤ ਵੀ ਨਹੀਂ ਰਹਿੰਦੀ ਤੇ ਲੋਕ ਉਸ ਤੇ ਇਤਬਾਰ ਵੀ ਨਹੀਂ ਕਰਦੇ। ਇਹ ਅਜਾਮਲ ਦਾ ਹਾਲ ਸੀ, ਜਾਤ ਦਾ ਬ੍ਰਾਹਮਣ ਸੀ ਪਰ ਕਰਮ ਸ਼ੂਦਰਾਂ ਤੋਂ ਵੀ ਪੈਰੇ ਸਨ। ਤੇ ਐਸੇ ਪਾਪੀ ਵੇਸ਼ਵਾ ਦੁਆਰੇ ਜਾਣ ਵਾਲੇ ਨੂੰ ਜੇ ਕੋਈ ਮਹਾਂਪੁਰਖ ਆ ਕੇ ਇਹ ਕਹਿੰਦੇ ਨੇ, ਜਿਹੜਾ ਇਸ ਵਕਤ ਤੇਰੇ ਘਰ ਪੁੱਤਰ ਜੰਮੇਗਾ ਉਸਦਾ ਨਾਮ ਨਾਰਾਇਣ ਰੱਖੀ, ਮੈਂ ਬੇਨਤੀ ਕਰਾਂ ਹੁਣ ਨਾਰਾਇਣ ਨਾਮ ਰੱਖੀ। ਨਾਲ ਇੱਕ ਗੱਲ ਕਹੀ ਸੀ, ਇਹ ਨਾਰਾਇਣ ਨਾਮ ਹੈ ਨਿਰੰਕਾਰ ਜੀ ਦਾ, ਪਰਮੇਸ਼ਰ ਜੀ ਦਾ, ਤੇ ਪੁੱਤਰ ਦਾ ਨਾਮ ਲੈਂਦਿਆਂ ਕਦੀ ਨਾਰਾਇਣ ਦਾ ਵੀ ਚੇਤੇ ਕਰ ਲਿਆ ਕਰੇ। ਮੈਂ ਬੇਨਤੀ ਕਰਾਂ, ਹੁਣ ਛੋਟਾ ਪੁੱਤਰ ਸੀ, ਛੋਟਾ ਪੁੱਤਰ ਹੋਣ ਦੇ ਨਾਤੇ ਉਸ ਨਾਲ ਪਿਆਰ ਵੀ ਜ਼ਿਆਦਾ ਸੀ, ਹੁਣ ਉਸ ਨੂੰ ਨਾਰਾਇਣ ਨਾਰਾਇਣ ਨਾਰਾਇਣ ਕਰਕੇ ਬੁਲਾਉਂਦਿਆਂ ਬੁਲਾਉਂਦਿਆਂ ਅੰਤਮ ਸਮਾਂ ਆਇਆ। ਮੈਂ ਬੇਨਤੀ ਕਰਾਂ, ਮੁੱਖੋਂ ਨਾਰਾਇਣ ਨਿਕਲਿਆ, ਇਹ ਸੱਚ ਸੀ ਵੀ ਸਾਰੀ ਜ਼ਿੰਦਗੀ ਦੇ ਪਾਪਾਂ ਤੋਂ ਮੁਕਤ ਹੋ ਗਿਆ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨੇ ਸਤਾਰਾ, ਇਹ ਹਕੀਕਤ ਹੈ। ਕਈ ਵਾਰ ਘੰਟਿਆਂ ਵੱਧੀ ਜਪ ਕਰਦਿਆਂ ਉਹ ਅਵਸਥਾ ਮਿਲਦੀ ਹੋਵੇਗੀ, ਕਈ ਵਾਰ ਇੱਕ ਛਿਨ ਮਾਤਰ ਵੀ ਨਿਮਖ, ਇੱਕ ਪਲ, ਇੱਕ ਸੈਕਿੰਡ, ਇੱਕ ਅੱਖ ਦੇ ਝਮਕਨੇ ਜਿਤਨੇ ਸਮੇਂ ਚ ਵੀ ਉਸ ਵਾਹਿਗੁਰੂ ਨਾਲ ਸੁਰਤ ਜੁੜ ਜਾਏ ਤੇ ਉਸ ਦਾ ਪਾਰ ਨਿਸਤਾਰਾ ਹੋ ਜਾਂਦਾ ਹੈ ਜੀ।
1: ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰੈ ਪਾਰ।
0: ਗੁਰੂ ਨਾਨਕ ਦਾ ਨੌਵਾਂ ਜਾਮਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਜੋਤ ਗੁਰੂ ਨਾਨਕ ਦੀ ਹੈ, ਜਾਮਾ ਗੁਰੂ ਤੇਗ ਬਹਾਦਰ ਜੀ ਦਾ। ਨਾਨਕ ਕਹਿਤ ਚੇਤ, ਰੇ ਚੇਤ, ਚੇਤ ਚੇਤ ਅਚੇਤ, ਕਾਹੇ ਨਾ ਬਾਲਮੀਕੈ ਦੇਖ, ਕਿਸ ਜਾਤ ਤੇ ਕਹਿ ਪਦੈ ਅਮਰਿਓ, ਰਾਮ ਭਗਤ ਵਿਸੇਖ। ਭਲਿਆ ਤੂੰ ਚੇਤ, ਅੰਦਰ ਦੀ ਚੇਤਨਾ ਨਾਲ ਚੇਤ, ਚੇਤਨਾ ਕੰਮ ਚਿੱਤ ਦੈ, ਜਦੋਂ ਚਿੱਤ ਵਿੱਚ ਵਾਹਿਗੁਰੂ ਵਸ ਜਾਂਦਾ ਫਿਰ ਚੁੱਪ ਕੀਤਾ ਵੀ ਅੰਦਰੋਂ ਚੇਤ ਦੈ, ਫਿਰ ਖਮੋਸ਼ ਹੋਇਆ ਵੀ ਅੰਦਰੋਂ ਪਿਆ ਜਪਦੈ। ਨਾਨਕ ਕਹਿਤ ਚੇਤ ਚਿੰਤਾ ਮਨ, ਇੱਕ ਪੁਰਾਤਨ ਗੱਲ ਰਹੀ ਹੈ ਵੀ ਇੱਕ ਮਣੀ ਹੁੰਦੀ ਹੈ ਚਿੰਤਾ ਮਣੀ, ਉਹ ਹੱਥ ਵਿੱਚ ਆ ਜਾਏ ਤਾਂ ਜੋ ਚਿੰਤਾ ਕਰੀਏ ਉਹ ਹੀ ਪੂਰੀ ਹੋ ਜਾਂਦੀ, ਜੋ ਚਿਤਵਨ ਕਰੀਏ ਉਹ ਪੂਰੀ ਹੋ ਜਾਂਦੀ। ਸਤਿਗੁਰੂ ਕਹਿੰਦੇ ਨੇ, ਭਲਿਆ ਤੂੰ ਬਾਹਰ ਦੀ ਚਿੰਤਾ ਮਣੀ ਨਾ ਲੱਭ, ਸਾਡੇ ਸਾਰਿਆਂ ਕੋਲ ਚਿੰਤਾ ਮਣੀ ਹੈ, ਉਹ ਹੈ ਵਾਹਿਗੁਰੂ। ਸਾਰੇ ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹ ਹੈ ਚਿੰਤਾ ਮਣੀ, ਇਸ ਨਾਲ ਜੋ ਵੀ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਵੀ ਉਤਰੈ ਪਾਰਾ, ਤੂੰ ਵੀ ਇਸ ਸੰਸਾਰ ਤੋਂ ਪਾਰ ਹੋ ਜਾਏਗਾ। ਵਾਹਿਗੁਰੂ ਦਾ ਸਿਮਰਨ ਕਰ, ਜਿਵੇਂ ਜਿਵੇਂ ਸਿਮਰਨ ਕਰਦੇ ਗਏ ਮੈਂ ਬੇਨਤੀ ਕਰਾਂਗਾ ਦੁਨੀਆਂ ਦੇ ਵੀ ਸਾਰੇ ਸੁੱਖ ਮਿਲਣਗੇ, ਜੋ ਮੰਗ ਹੈ ਠਾਕਰ ਆਪਣੇ ਤੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ, ਮੇਰੇ ਮਨ ਦੁੱਖ ਕੱਟੇ ਜਾਣਗੇ, ਪਾਪਾਂ ਤੋਂ ਮੁਕਤ ਹੋ ਜਾਵਾਂਗੇ, ਸਾਰੇ ਸੁੱਖ ਝੋਲੀ ਵਿੱਚ ਪੈਣਗੇ, ਰੱਬ ਦੇ ਘਰ ਪ੍ਰਵਾਨ ਹੋ ਜਾਵਾਂਗੇ। ਵੇਖੋ ਦੁਨੀਆਂ ਵੀ ਸਵਰ ਗਈ, ਦੁੱਖ ਕੱਟੇ ਗਏ, ਚਿੰਤਾ ਤੋਂ ਮੁਕਤ ਹੋ ਗਏ, ਪਾਪ ਕੱਟੇ ਗਏ, ਇਹ ਜੀਵਨ ਦਾ ਮਕਸਦ ਵਾਹਿਗੁਰੂ ਦਾ ਮਿਲਾਪ ਉਹ ਵੀ ਹੋ ਗਿਆ। ਸਾਹਿਬ ਕਹਿਣ ਲੱਗੇ, ਉਸ ਵਾਹਿਗੁਰੂ ਦਾ ਸਿਮਰਨ ਕਰ ਤਾਂ ਕਿ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਵੀ ਕੱਟੇ ਜਾਣ, ਚਿੰਤਾ ਮੁਕਤ ਹੋ ਕੇ ਆਨੰਦਿਤ ਜ਼ਿੰਦਗੀ ਬਣ ਆਵੇ ਜੀ। ਇੱਥੋਂ ਤੱਕ ਆਏ ਅੱਜ ਦੇ ਪਾਵਨ ਮੁੱਖ ਵਾਕ ਦੇ ਵਿਚਾਰ ਨਾਲ ਸਾਂਝ ਹੋਈ, ਆਓ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ ਨਾਲ ਜੁੜਨਾ ਕਰੀਏ।

0: 1094 अंक ते ਇਹ ਮਾਰੂ ਦੀ ਦੂਜੀ ਵਾਰ ਆਰੰਭ ਹੋ ਰਹੀ ਹੈ ਜੋ ਕਿ ਪੰਚਮ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਬੋਲ ਨੇ। ਮਾਰੂ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਇਹ ਵਿਦਵਾਨਾਂ ਦੀ ਖੋਜ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਖੋਜਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਸ ਅਸਥਾਨ ਤੇ ਆਗਮਨ ਹੋਇਆ ਉਸ ਅਸਥਾਨ ਨੂੰ ਕੇਂਦਰ ਮੰਨ ਕੇ ਉਸ ਤੋਂ ਜਿਹੜਾ ਦੱਖਣ ਦਾ ਇਲਾਕਾ ਪੈਂਦਾ ਉਹ ਮੁਲਤਾਨ ਸਾਹੂ ਸਿੰਧ ਇਲਾਕਾ ਪੈਂਦਾ। ਉਸ ਇਲਾਕੇ ਦੀ ਭਾਸ਼ਾ ਵਿੱਚ ਇਹ ਪਾਵਨ ਦੱਖਣੇ ਯਾਨੀ ਦੱਖਣੀ ਭਾਸ਼ਾ ਦੀ ਇਹ ਪਾਵਨ ਬੋਲੀ ਜੋ ਸਤਿਗੁਰਾਂ ਨੇ ਇੱਥੇ ਜ਼ਿਆਦਾਤਰ ਦੱਦੇ ਦੀ ਥਾਂ ਤੇ ਡੱਡਾ ਵਰਤਿਆ ਗਿਆ ਧਿਆਨ ਚ ਰੱਖਿਓ। ਤੇ ਸਾਹਿਬ ਜੀ ਨੇ ਇਹ ਦੱਖਣੇ ਮਹੱਲਾ ਪੰਜਵਾਂ ਵਿੱਚ ਜੋ ਪਾਵਨ ਵਾਰ ਉਚਾਰਨ ਕੀਤੀ ਹੈ ਆਰੰਭ ਵਿੱਚ ਹਜ਼ੂਰ ਸਾਰਿਆਂ ਨੂੰ ਇੱਕ ਓਅੰਕਾਰ ਨਾਲ ਜੋੜਦੇ ਨੇ। ਇੱਕ ਓਅੰਕਾਰ ਉਹ ਤਮਾਮ ਬ੍ਰਹਿਮੰਡ ਦਾ ਮੂਲ ਹੈ। ਬੜੀ ਵੱਡੀ ਇੱਕ ਗੱਲ ਇਹ ਹੈ ਅਨੇਕਾਂ ਸੰਸਾਰ ਦੇ ਜੀਵ ਜੰਤੂ ਪੈਦਾ ਕਰਕੇ ਆਪ ਇੱਕ ਹੈ, ਅਨੇਕਾਂ ਦੇ ਅੰਦਰ ਨਿਵਾਸ ਕਰਕੇ ਆਪ ਇੱਕ ਹੈ, ਸੂਰਜ ਇੱਕ ਹੈ, ਕਰੋੜਾਂ ਘਰੇ ਪਾਣੀ ਦੇ ਭਰ ਕੇ ਰੱਖ ਦਈਏ ਸਭ ਅੰਦਰ ਪ੍ਰਤੀਬਿੰਬ ਪੈਂਦਾ ਪਰ ਸੂਰਜ ਇੱਕ ਰਹਿੰਦਾ ਹੈ, ਚੰਦਰਮਾ ਇੱਕ ਹੈ, ਹੱਬ ਸਮਾਨੀ ਜੋਤ ਜੋ ਜਲ ਘਟਾਊ ਚੰਦਰਮਾ ਘਟਾਊ ਘੜਿਆਂ ਦੇ ਅੰਦਰ ਜਿਵੇਂ ਚੰਦਰਮਾ। ਦੇਖੋ ਅਸੀਂ ਕਹਿੰਦੇ ਨਾ ਮੇਰੇ ਅੰਦਰ ਵੀ ਜੋਤ ਤੇਰੇ ਅੰਦਰ ਵੀ ਜੋਤ, ਹੁਣ ਜੋਤ ਤੇ ਸਭ ਮੈਂ ਜੋਤ ਜੋਤ ਹੈ ਸੋਏ। ਹੁਣ ਕਰੋੜਾਂ ਜੀਵ ਮਨੁੱਖ ਹੀ ਨਹੀਂ ਪਸ਼ੂ ਪੰਛੀ ਕੀੜੇ ਮਕੌੜੇ ਸਭ ਅੰਦਰ ਜੋਤ ਹੈ ਪਰ ਕਮਾਲ ਦੀ ਗੱਲ ਇਹ ਹੈ ਕਰੋੜਾਂ ਅੰਦਰ ਜੋਤ ਹੈ ਪਰ ਆਪ ਕਰੋੜਾਂ ਨਹੀਂ ਇੱਕ ਹੈ, ਏਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਇੱਕ ਓਅੰਕਾਰ ਹੈ ਜੋ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ ਜੀ।
1: ਤੂੰ ਚਾਓ ਸੱਜਣ ਮੰਡਿਆ ਡੇਈ ਸਿਸ ਉਤਾਰ,
0: ਤੂੰ ਚਾਓ ਸਭ ਚਵੋ ਮੁਖੋਂ, ਇੱਥੇ ਚਾਓ ਦੇ ਅਰਥ ਨੇ ਕਹੋ ਬੋਲ, ਐ ਮੇਰੇ ਸੱਜਣ ਤੂੰ ਬੋਲ ਨਾ ਕਾਰਨ ਕਵਨ ਅਬੋਲ, ਕੀ ਕਾਰਨ ਹੋ ਗਿਆ ਤੂੰ ਬੋਲਦਾ ਨਹੀਂ ਹੈ, ਬੋਲਨਾ। ਤੂੰ ਚਾਓ ਸੱਜਣ ਮੈਡਿਆ, ਤੂੰ ਮੈਡਾ ਸੱਜਣ ਹੈ, ਮੇਰਾ ਮਿੱਤਰ ਹੈ। ਦੇਖੋ ਅਸਾਂ ਭਰਾਵਾਂ ਨਾਲ ਗੱਲ ਕੀਤੀ, ਪਤੀ ਨਾਲ, ਪਤਨੀ ਨਾਲ, ਬਾਪ ਨਾਲ, ਸੰਸਾਰ ਨਾਲ, ਦੋਸਤਾਂ ਮਿੱਤਰਾਂ ਨਾਲ, ਕਦੀ ਰੱਬ ਨਾਲ ਗੱਲ ਕਰਦਿਆਂ ਆਖੀਏ ਵੀ ਇਹ ਮੇਰੇ ਮਾਲਕ ਤੂੰ ਮੈਨੂੰ ਕੁਛ ਕਹੋ ਨਾ, ਬੋਲਨਾ ਮੇਰੇ ਨਾਲ। ਹਕੀਕਤ ਪਤਾ ਕੀ ਹੈ, ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ, ਜਿਵੇਂ ਦੋ ਭਰਾ ਇੱਕੋ ਕਰ ਰਹਿਣ ਪਰ ਗੱਲਬਾਤ ਨਾ ਕਰਨ, ਆਪਸ ਪਤੀ ਪਤਨੀ ਰਹਿਣ ਇਕੱਠੇ ਪਰ ਗੱਲਬਾਤ ਨਾ ਕਰਨ, ਧਨ ਫਿਰਕਾ ਇੱਕ ਹੀ ਸੰਗ ਵਾਸਾ, ਅੰਦਰ ਮੈਂ ਵੀ ਹਾਂ ਅੰਦਰ ਤੂੰ ਵੀ ਹੈ, ਜੀਵ ਵੀ ਹੈ ਆਤਮਾ ਵੀ ਹੈ, ਪਰ ਅਸੀਂ ਰਹਿੰਦੇ ਇਕੱਠੇ ਹਾਂ ਪਰ ਗੱਲ ਬਾਹਰ ਤੇ ਸਾਰਿਆਂ ਨਾਲ ਕਰਦੇ ਹਾਂ। ਪਰ ਕਦੀ ਰੱਬ ਨਾਲ ਵੀ ਗੱਲ ਕਰ ਲਈਏ, ਮੈਂ ਬੇਨਤੀ ਕਰਾਂ ਜ਼ਿੰਦਗੀ ਦਾ ਨਕਸ਼ਾ ਬਦਲ ਜਾਏਗਾ। ਕਦੀ ਅਕੇਲੇ ਬੈਠ ਕੇ ਕਦੀ ਕਹਿ ਲੈਣਾ ਮਾਲਕ ਤੂੰ ਬੋਲ ਨਾ, ਤੂੰ ਕੁਛ ਕਹੋ ਨਾ, ਤੂੰ ਆਖ, ਤੇ ਅੰਦਰਲੇ ਆਪੇ ਚੋਂ ਅਜਪਾ ਜਾਪ ਚੱਲ ਪਏ ਤੇ ਅੰਦਰ ਦੀ ਸੁਰਤ ਵਿੱਚ ਹੁਣ ਵਾਹਿਗੁਰੂ ਵਾਹਿਗੁਰੂ ਬੋਲੇ। ਉਹ ਨਾ ਸਮਝਣਾ ਵੀ ਮੈਂ ਬੋਲਦਾ, ਹੁਣ ਵਾਹਿਗੁਰੂ ਆਪ ਅੰਦਰ ਪਿਆ ਬੋਲਦਾ ਹੈ। ਤੂੰ ਚਾਓ ਸੱਜਣ ਮੈਡਿਆ ਦੇਈ ਸਿਸ ਉਤਾਰ, ਦੇਈ ਇੱਥੇ ਹੈ ਜਿਵੇਂ ਅਰਥ ਕਰਾਂਗੇ ਤੇ ਦੇਈ ਉੱਥੇ ਦੇਈ ਨੂੰ ਡੱਡਾ ਦੱਖਣੀ ਭਾਸ਼ਾ ਨਾ, ਤੇ ਦੇਈ ਸਿਸ ਉਤਾਰ, ਮੈਂ ਆਪਣਾ ਸੀਸ ਉਤਾਰ ਕੇ ਭੇਟਾ ਕਰਦਿਆਂ ਤੂੰ ਆਖ ਤੇ ਸਹੀ ਨਾ ਮੈਨੂੰ, ਮੈਂ ਬੇਨਤੀ ਕਰਾਂ ਕਿਸ ਢੰਗ ਨਾਲ ਰੱਬ ਦੀ ਨੇੜਤਾ ਕਰਦੇ ਆ। ਮੇਰੇ ਸਾਹਿਬ ਜੀ ਨੇ ਗੱਲ ਕਰਾਈ ਹੈ ਜੀ।
1: ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ,
0: ਮਹਿੰਜੇ ਮੇਰੇ ਨੈਣ ਤਰਸਦੇ ਨੇ, ਨੈਣ ਤਰਸਨ ਦਰਸ ਪਰਸਨ, ਨਹਿ ਨੀਂਦ ਰਹਿਣ ਵਿਹਾਨੀਆਂ, ਮੇਰੀਆਂ ਅੱਖਾਂ ਤਰਸਦੀਆਂ, ਮਾਲਕ ਦੀ ਆ ਨਾ ਮੇਰੀਆਂ ਅੱਖਾਂ ਸਾਹਮਣੇ ਆ, ਮੈਂ ਤੇਰੇ ਦਰਸ਼ਨ ਕਰ ਸਕਾਂ। ਕਦ ਪੱਸੀ ਦੀਦਾਰ, ਮੈਨੂੰ ਤੇਰਾ ਦੀਦਾਰ ਕਦੋਂ ਹੋਵੇਗਾ? ਦੀਦ ਨੇ ਦੀਦਾਰ ਸਾਹਿਬ ਕੱਛ ਨਹੀਂ ਇਸ ਕਾ ਮੋਲ, ਪਾਕ ਪਰਵਤ ਗਾਰ ਤੂੰ ਇਤਨਾ ਪਾਕ ਹੈ, ਤੂੰ ਇਤਨਾ ਪਰਵਤਗਾਰ ਹੈ, ਤੂੰ ਖੁਦ ਖਸਮ ਆਪਣਾ ਮਾਲਕ ਆਪ ਹੈ, ਵੱਡਾ ਅਤੋਲ, ਤੇਰਾ ਕਿਸੇ ਸੰਸਾਰਕ ਪਦਾਰਥ ਧਨ ਸੰਪਦਾ ਨਾਲ ਬਰਾਬਰੀ ਕਰਦਿਆਂ ਤੈਨੂੰ ਤੋਲਿਆ ਨਹੀਂ ਜਾ ਸਕਦਾ ਗਾ। ਇਹ ਮੇਰੇ ਸਾਹਿਬ ਬਖਸ਼ਿਸ਼ ਕਰਨਾ, ਇਹਨਾਂ ਅੱਖਾਂ ਦੇ ਨਾਲ ਮੈਂ ਕਦੀ ਤੇਰਾ ਦੀਦਾਰ ਕਰ ਸਕਾਂ। ਤੇ ਮੈਂ ਇੱਕ ਬੇਨਤੀ ਕਰਾਂਗਾ, ਅੱਖਾਂ ਨਾਲ ਦੁਨੀਆਂ ਤੇ ਬਹੁਤ ਵੇਖੀ ਹੈ, ਤਰ੍ਹਾਂ ਤਰ੍ਹਾਂ ਦਾ ਸੰਸਾਰ ਵੇਖਿਆ, ਅੱਖਾਂ ਰੱਜੀਆਂ ਨਹੀਂ ਹੋਰ ਭੁੱਖੀਆਂ ਹੁੰਦੀਆਂ ਗਈਆਂ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਪਰ ਮਾਲਕ ਕਦੀ ਤੇਰਾ ਦੀਦਾਰ ਹੋ ਜਾਏ ਤੇ ਮੈਂ ਤੈਨੂੰ ਘੱਟ ਘੱਟ ਵਿੱਚ ਵੇਖ ਸਕਾਂ। ਤੇ ਫਿਰ ਜੋ ਦਿਸੈ ਸੋ ਤੇਰਾ ਰੂਪ, ਅੱਜ ਰੂਪ ਵੇਖਦੇ ਹਾਂ ਪਰ ਤੇਰਾ ਰੂਪ ਨਹੀਂ ਵੇਖਦੇ। ਮਾਲਕ ਤੂੰ ਰਹਿਮਤ ਕਰ, ਇਹ ਮੇਰੀਆਂ ਅੱਖਾਂ ਤਰਸਦੀਆਂ ਨੇ ਕਿ ਕਦੀ ਤੇਰੇ ਦਰਸ਼ਨ ਕਰ ਸਕਾਂ।
1: ਮਹੱਲਾ ਪੰਜਵਾ,
0: ਇੱਥੇ ਹਜ਼ੂਰ ਦੂਸਰਾ ਸਲੋਕ ਉਚਾਰਨ ਕਰਦੇ ਆ, ਫੁਰਮਾਨ ਕਰਦੇ ਹਨ।

0: ਇਹ ਮਾਰੂਵਾਰ ਦੇ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਨੇ ਤੇ ਪੌੜੀ ਵੀ ਗੁਰੂ ਅਰਜਨ ਦੇਵ ਜੀ ਦੀ। ਤੂੰ ਸੱਚਾ ਸਾਹਿਬ, ਤੂੰ ਸੱਚਾ ਹੈ ਸਾਹਿਬ ਮਾਲਕ, ਸੱਚ ਹੈ ਤੇ ਸੱਚ ਸਭ ਧਾਰਿਆ, ਕਿਉਂਕਿ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਦੋਂ ਸੱਚ ਜੋ ਬਣਾਉਂਦਾ, ਮੈਂ ਬੇਨਤੀ ਕਰਾਂ, ਸੱਚ ਹੀ ਬਣਾਉਂਦਾ। ਗੱਲ ਥੋੜੀ ਧਿਆਨ ਚ ਰੱਖਿਓ, ਸੋਨਾ ਆਧਾਰ ਹੈ, ਅਧਿਸ਼ਠਾਨ ਹੈ, ਬੇਸ ਹੈ, ਉਸ ਚੋਂ ਗਹਿਣੇ ਨਿਕਲਦੇ ਨੇ। ਉਹ ਗਹਿਣਿਆਂ ਦੇ ਆਕਾਰ ਕਿਤਨੇ ਵੀ ਹੋਣ, ਉਹ ਸੋਨੇ ਨਹੀਂ ਧਾਰੇ ਨੇ ਨਾ। ਤੇ ਜੇ ਅਧਿਸ਼ਠਾਨ ਕੱਢ ਦਈਏ, ਆਧਾਰ ਕੱਢ ਦਈਏ, ਉਸ ਦਾ ਬੇਸ ਕੱਢ ਦਈਏ, ਤੇ ਕੋਈ ਗਹਿਣਾ, ਮੈਂ ਬੇਨਤੀ ਕਰਾਂ, ਉਹ ਟਿਕ ਨਹੀਂ ਸਕਦਾ। ਭਾਂਡੇ ਮਿੱਟੀ ਦੇ ਘੁਮਿਆਰ ਬਣਾਉਂਦਾ, ਉਹ ਕੁੱਜੀ ਬਣਾ ਦੇ, ਉਹ ਕਿਸ਼ੋਰਾ ਬਣਾ ਦੇ, ਉਹ ਮਟਕਾ ਬਣਾ ਦੇ, ਵੱਡਾ ਘੜਾ ਬਣਾ ਦੇ, ਪਰ ਜੇ ਮਿੱਟੀ ਵਿੱਚੋਂ ਕੱਢ ਦਈਏ ਤੇ ਮੈਂ ਬੇਨਤੀ ਕਰਾਂ, ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਤਮਾਮ ਬ੍ਰਹਿਮੰਡ ਸੰਸਾਰ ਜੋ ਜੜ ਤੇ ਚੇਤਨ ਰਚਨਾ ਰੂਪ ਵਿੱਚ ਹੈ, ਇਹ ਕਰਤਾ ਪੁਰਖ ਤੁਸਾਂ ਆਪ ਬਣਾਇਆ ਤੇ ਆਪਣਾ ਆਪਾ ਅੰਦਰ ਆਪ ਹੀ ਟਿਕਾਇਆ। ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਧਾਰਿਆ।
1: ਗੁਰਮੁਖ ਕੀਤੋ ਥਾਟ ਸਿਰਜ ਸੰਸਾਰਿਆ।
0: ਜਦੋਂ ਸੰਸਾਰ ਨੂੰ ਸਿਰਜਿਆ ਨਾ, ਤੇ ਕੀ ਕੀਤਾ? ਗੁਰਮੁਖ ਕੀਤੋ ਥਾਟ, ਇੱਕ ਗੁਰਮੁਖਾਂ ਦਾ ਨਿਯਮ ਬਣਾ ਦਿੱਤਾ। ਮੈਂ ਬੇਨਤੀ ਕਰਾਂ, ਇਹ ਜਿਹੜੇ ਤੇ ਨਿਯਮ ਸੰਭਾਲ ਲੈਂਦੇ ਨੇ, ਉਹ ਕਰਤੇ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਨੇ। ਕਰਤੇ ਨੇ ਆਖਿਆ, ਮੈਂ ਤੈਨੂੰ ਬਣਾਇਆ, ਪਰ ਮੈਂ ਆਪਣਾ ਆਪਾ ਤੇਰੇ ਅੰਦਰ ਟਿਕਾਇਆ, ਮੈਂ ਤੇਰੀ ਸੁਰਤ ਬਣਾਈ ਏ, ਤੂੰ ਗੁਰਮੁਖ ਬਣੀ, ਗੁਰੂ ਕੋਲ ਜਾਈ। ਤੇ ਜਿਹੜਾ ਇੱਥੇ ਨਿਯਮ ਹੈ ਨਾ, ਜਿਹੜਾ ਥਾੜ ਦਿੱਤਾ ਗੁਰਮੁਖ ਦਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੈ, ਤੂੰ ਅੰਮ੍ਰਿਤ ਵੀ ਛਕਣਾ, ਤੂੰ ਅੰਮ੍ਰਿਤ ਵੇਲਾ ਵੀ ਸੰਭਾਲਣਾ, ਤੂੰ ਅੰਮ੍ਰਿਤ ਬਾਣੀ ਨਾਲ ਵੀ ਜੁੜਨਾ, ਤੂੰ ਅੰਮ੍ਰਿਤ ਨਾਮ ਵੀ ਜਪਣਾ, ਤੇ ਅੰਮ੍ਰਿਤ ਦੀ ਦ੍ਰਿਸ਼ਟੀ ਵੀ ਬਣਾਉਣੀ ਹੈ। ਉਸ ਗੁਰਮੁਖ ਨੂੰ ਇੱਕ ਐਸਾ ਨਿਯਮ ਦੇ ਕੇ ਕਰਤੇ ਨੇ ਇਹ ਸਾਰਾ ਸੰਸਾਰ ਸਿਰਜਿਆ ਹੈ ਜੀ।
1: ਹਰ ਆਗਿਆ ਹੋਏ ਵੇਦ ਪਾਪ ਪੁੰਨ ਵਿਚਾਰਿਆ।
0: ਪੁਰਾਤਨ ਸਮੇਂ ਤੋਂ ਜੋ ਸੰਸਾਰ ਦੀ ਰਚਨਾ ਹੋਈ, ਤੇ ਵਾਹਿਗੁਰੂ ਜੀ ਨੇ ਨਾਲ, ਮੈਂ ਬੇਨਤੀ ਕਰਾਂ, ਧਰਮ ਗ੍ਰੰਥਾਂ ਦਾ ਵੀ ਉਹ ਇੱਕ ਐਸਾ ਵਿਵਰਣ ਬਣਾ ਦਿੱਤਾ, ਤਾਂ ਕਿ ਲੋਕ ਸਮੇਂ ਸਮੇਂ ਅਨੁਸਾਰ ਉੱਥੋਂ ਪਾਪ ਤੇ ਪੁੰਨ ਦੀ ਵਿਚਾਰ ਲੈ ਸਕਣ। ਹਰੀ ਦੀ ਆਗਿਆ ਨਾਲ ਵੇਦਾਂ ਦੀ ਪਹਿਲਾਂ ਰਚਨਾ ਕੀਤੀ ਗਈ। ਤੇ ਇੱਥੇ ਮੈਂ ਬੇਨਤੀ ਕਰਨ ਲੱਗਾ, ਥੋੜੀ ਗੱਲ ਧਿਆਨ ਚ ਰੱਖਿਓ, ਅੱਜ ਦੇ ਸਮੇਂ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਸਭ ਨਾਦ ਵੇਦ ਗੁਰਬਾਣੀ, ਸਾਨੂੰ ਗੁਰਬਾਣੀ ਦਾ ਇਹ ਮਹਾਨ ਧਰਮ ਗ੍ਰੰਥ ਦੇ ਦਿੱਤਾ। ਇੱਥੋਂ ਤੁਸੀਂ ਪਾਪ ਤੇ ਪੁੰਨ ਦੀ ਵਿਚਾਰ ਕਰ ਸਕਦੇ ਹੋ, ਵੀ ਜ਼ਿੰਦਗੀ ਵਿੱਚ ਪਾਪ ਕੀ ਹੈ, ਜ਼ਿੰਦਗੀ ਵਿੱਚ ਪੁੰਨ ਕੀ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣਾਂ ਦਾ ਗਾਹ ਪਾ, ਇਹ ਕਲਯੁਗ ਵਿੱਚ ਪੁੰਨ ਹੈ ਤੇ ਰੱਬ ਨੂੰ ਭੁੱਲ ਜਾਏਗਾ, ਇਹ ਸਭ ਤੋਂ ਵੱਡਾ ਪਾਪ ਹੈ। ਮੈਂ ਬੇਨਤੀ ਕਰਾਂ, ਵਾਹਿਗੁਰੂ ਜੀ ਨੇ ਪਾਪ ਪੁੰਨ ਦੀ ਵਿਚਾਰ ਵੀ ਦਿੱਤੀ ਜੀ।
1: ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ।
0: ਇਹ ਤਿੰਨਾਂ ਗੁਣਾਂ ਦਾ ਵਿਸਥਾਰ ਕੀਤਾ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇੱਥੇ ਬ੍ਰਹਮਾ ਨੂੰ ਰਜੋ ਗੁਣ, ਵਿਸ਼ਨੂੰ ਜੀ ਨੂੰ ਸਤੋ ਗੁਣ ਤੇ ਸ਼ਿਵਜੀ ਨੂੰ ਤਮੋ ਗੁਣ ਵਿੱਚ, ਇਹ ਤਿੰਨਾਂ ਗੁਣਾਂ ਦੀ ਰਚਨਾ ਕਰਕੇ ਸੰਸਾਰ ਦੀ ਮਰਿਆਦਾ ਚਲਾਈ। ਚੁਕੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇਕ ਦੀਵਾਨ, ਇਹ ਤਿੰਨਾਂ ਗੁਣਾਂ ਰਾਹੀਂ ਰਚਨਾ ਕੀਤੀ ਜੀ।
1: ਨਾਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ।
0: ਇਹ ਨੌ ਟੁਕੜਿਆਂ ਵਿੱਚ ਸਾਰੀ ਧਰਤੀ ਨੂੰ ਸਾਜਿਆ ਗਿਆ। ਤੇ ਇੱਥੇ ਮੈਂ ਬੇਨਤੀ ਕਰਾਂ, ਨਾਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰੇ, ਸਾਰੇ ਸੰਸਾਰ ਨੂੰ ਤਰ੍ਹਾਂ ਤਰ੍ਹਾਂ ਦੀ ਰੂਪ ਰੇਖਾ ਦੇ ਕੇ ਕਰਤੇ ਨੇ ਸਵਾਰਿਆ। मैं बेनती करा जो बनाया है वो पूरा बनाया है, अधूरा कुछ भी नहीं रहन दिता। जे पत्ते बनाए ते पूरे बनाए, जीव जंतु बनाए ते पूरे बनाए, सारे संसार दी रचना नू करते ने आप ही सवारिया है जी।
1: वेकी जंत उपाए अंतर काल तारिया,
0: वेकी दे अर्थ ने इत्थे रंगा रंगा दे जंत, जीव जंतु पशु पंछी मनुख हर तरह दी रचना रचाई ते अंतर काल तारिया। इत्थे थोड़ी जी बेनती करांगा, जदों आउंदा ना सब ते वड्डा सतगुर नानक जिन कल राखी मेरी, उत्थे कल दे अर्थ ने इज्जत, इत्थे कल दे अर्थ ने शक्ति, किते कल जे अर्थ आए ने कलयुग ते किते कल दे अर्थ आए ने कालख। खैर मैं बेनती करांगा, हजूर कहिंदे ने तरह तरह दे जीव जंतु पैदा करके अंदर अपनी शक्ति सब दे ही टिकाई होई है जी।
1: तेरा अंत ना जाने कोई सच सिरजन हारिया,
0: क्योंकि तेरा अंत नहीं कोई जान सकता भी कितों तक की कुछ किवें बनाया किन्ना कु बनाया। ओ समुंदर एडा वड्डा बनाया सी उसका था नहीं पा सकते, सूरज इतना जिस दियां किरणा दा था नहीं पा सकते भी किनिया किने। मैं बेनती करा करता तू सूरज चंद ते सागर दरिया बनाउण वाला तेरा अंत असीं कित्थों पा सकते हां। बस इको गल है, मैं बेनती करांगा एक पंक्ति दे तीन विश्राम लैके गल समझियो। लिख नाम अंदर सुरत विच नाम लिख, दूजा कदम सलाह लिख उंदी सिफत सलाह कर वाह वाह, तीजा कदम है लिख नाम सलाह लिख लिख अंत ना पारा वार, ए करता तेरा अंत नहीं है अंत ना सिफती कहन ना अंत, तेरा अंत तेरा पारा वार नहीं पाया जा सकता जी।
1: तू जान है सब विद आप गुरमुख निसतारिया,
0: तू सारे तरीके आप जानन वाले, तू जाने सब विद आप हर कुछ तेनू पता है, इस जीव जंतु नू किवें चलाना है, इनू किवें धरती तो आकाश ते चढ़ाना है, तू किवें आकाश तो चढ़े नू खाक विच मलाउना है। मैं बेनती करा किवें संसार चलाउना है तू जाने सब विद आप। गुरमुख निस्तारिया जिहड़े गुरमुख बन गए गुरु वल मुख कर लिया उन्हां दा पार निस्तारा हो गया। मैं हथ जोड़ अर्ज करांगा अपने जीवन विच धन गुरु ग्रंथ साहिब वल्लों पिठ ना देना, इधर मुख जोड़ी रखना। हकीकत यह है गुरु का सिख हुंदा गुरु ग्रंथ साहिब जी दी संगत विच आउंदा मुख करके बैठदा, पर जदों जांदा ते मन नूं भी गुरु ते सन्मुख रख के जांदा, ये हकीकत है। खिमा करियो कई बार शरीर दा मुख गुरु वल है पर अंदरों बेमुख होवे ते कह सकदे आ जे सन्मुख हो के भी बेमुख है। कई बार गुरु ग्रंथ साहिब जी तो दूर जाके काम कार करदे आ घर विहार विच रहिंदे आ भी गुरु दे सन्मुख रहिंदे, ते साहिब रहमत करन गुरमुख बन के गुरु वाले बन के गुरु नाल जुड़ के अपना जीवन पार उतारा करिए जी। इन्हां अखरां नाल धन गुरु ग्रंथ साहिब महाराज जी दा जिन्ना भी अदब करिए जिन्ना धनवाद करिए उन्ना ही थोड़ा है। कोटान कोट धनवाद धन गुरु ग्रंथ साहिब महाराज जी का, धन श्री गुरु रामदास महाराज जी का, हार्दिक तौर पर श्रोमणी गुरुद्वारा प्रबंधक कमेटी समूह प्रबंध का, अति सत्कार योग सचखंड हरिमंदर साहब जी के मुख ग्रंथी सिंह साहब ज्ञानी अमरजीत सिंह साहब जी का, आईया सारिया संगतां का तह दिलों बहुत बहुत धनवाद। दसरे दियां भुल्लां की खिमा करदे आं, आओ पावन शब्द दिया अखीरलियां पंक्तियां नाल फिर जुड़िए जी।
1: तेरा अंत ना जाने कोई सच सिरजन हारिया, तू जाने सब विद आप गुरमुख निसतारिया।
0: वाहिगुरु जी का खालसा वाहिगुरु जी की फतेह।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ, ਨੌਰਥ ਈਸਟ, ਕੈਲਗਰੀ।

0: ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੀ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਰੀ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਿਜਕ ਆਗੈ ਕਰ ਧਰਿਆ ਮੇਰੀ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆ
ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੂਸਾ, ਤਿਸ ਪਾਛੈ ਬਚਰੀ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਾਸ ਅਸ਼ਟ ਸਿਧਾ।

ਆਈਐ ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰਿ ਸੱਚੇ ਸਿਰਜਣਹਾਰਾ। ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ। ਹਰਿ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਿ ਵਖਾਣਾ। ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵਹਿ ਹਰਿ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ ਹਰਿ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇ ਵੱਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਹੋਈ। ਤੁਦ ਆਪੇ ਸ੍ਰਿਸ਼ਟਿ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।
तू आपे करता तेरा किया सब होए, तुद बिन दूजा अवर न कोए। तू कर कर वेखह जानह सोए, जन नानक गुरमुख प्रगट होए। आसा महला पहला तित सरवरड़ भई ले निवासा, पाणी पावक तिन्ह किया। पंक जो मोह पग नहीं चालै, हम देखा तह डूबियली। मन एक न चेतस मूढ़ मना, हर बिसरत तेरे गुण गलिया। रहाओ ना हो जति सती नहीं पढ़िया, मूर्ख मुगधा जन्म पया। प्रणवत नानक तेन की सरणा, जिन तू नाही विसरिया। आसा महला पंजवा भई परापत मानुख देहरिया, गोबिंद मिलन की एह तेरी बरिया। अवर काज तेरै कितै न काम, मिल साध संगत भज केवल नाम। सरंजाम लाग पव जल तरन कै, जन्म वृथा जात रंग माया कै। रहाओ जप तप संजम धर्म।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰ

उत्तरी सगल विसूरे दुख रोग संताप उत्तरी सुनी।

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੁੱਲ ਜੀ ਵਾਹਿਗੁਰ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ

0: ਸਹਿਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ ਸਿੱਖਾਂ ਦਾ ਮਨ ਨੀਮਾ, ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾਸ, ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਬਚਨ ਤੁਮਾਰੀ, ਨਿਰਗੁਣ ਨਿਸਤਾਰੀ, ਸਤਿਗੁਰ ਬਚਨ ਤੁਮਾਰੀ, ਨਿਰਗੁਣ ਨਿਸਤਾਰੀ, ਮਹਾ ਬਿਖਾਦੀ ਦੁਸ਼ਟ ਅਪਵਾਦੀ, ਤੇ ਪੁਨੀਤ ਸੰਗਾਰੀ, ਜਨਮ ਪਵੰਤੇ ਨਰਕ ਪੜੰਤੇ,

आई। दर्शन परसे आए गुरु कै, जन्म मरण दुख जाई। हो वै सिफत।

ਕੱਟੀਐ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਾਵਨਾ ਦਾ ਵੇਸਾਹੂ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਾਵਨਾ ਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨੌਰਥ ਈਸਟ, ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।